ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰ

ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ

ਦਾਸ ਜਿਨ ਹਰ ਜਾਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ

ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ

ਕਹੈ ਨਾਨਕ ਤਹਿ ਸੁਖ ਹੋਆ, ਕਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ

ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੂ ਦਿਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ।

0: ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪੁਰਖ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਨ ਮਥੁਰਾ ਮੂਰਤ ਸਦਾ ਸਿਰ ਲਾਏ, ਚਿੱਤ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ ਸਗਰ ਸ਼ਿਸ਼ਟ ਲਗ ਧਰੋ। ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਮਹਾਨ ਸ਼ਹੀਦੀ ਦੇ ਦਿਹਾੜੇ 'ਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਅਤੇ ਲਾਹੇ ਦੁਆਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਿਕਾ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਟ ਪਾਗੋ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸ ਦੇ ਉਪਦੇਸ਼ ਦੇ ਚਰਨ ਦੀ ਸਮਰਥ ਬਖਸ਼ੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ, ਅੱਜ ਸੰਸਾਰ ਭਰ ਦੇ ਅੰਦਰ ਪੰਜਵੀਂ ਪਾਤਸ਼ਾਹੀ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਮਹਾਨ ਸ਼੍ਰੀ ਦਿਹਾੜਾ ਹੈ ਜੋ ਸੰਸਾਰ ਭਰ 'ਚ ਮਨਾਇਆ ਜਾ ਰਿਹਾ ਅਤੇ ਗੁਰੂ ਘਰ ਸਾਹਿਬ ਦੇ ਵੀ ਮਨਾਇਆ ਜਾ ਰਿਹਾ ਅਤੇ ਉਹਨਾਂ ਦਾ ਅਵਤਾਰ 15 ਅਪ੍ਰੈਲ 1563 ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੋਇਆ ਸੀ ਅਤੇ ਕੁਰਤਾ ਗੱਦੀ ਉਹਨਾਂ ਨੂੰ 28 ਅਗਸਤ 1581 ਨੂੰ ਪ੍ਰਾਪਤ ਹੋਈ ਸੀ ਅੰਮ੍ਰਿਤਸਰ ਵਿਖੇ। ਅਤੇ ਮੈਂ ਬਹੁਤ ਸੰਖੇਪ ਜਾ ਰਿਹਾ, ਉਹਨਾਂ ਨੇ ਅੰਮ੍ਰਿਤਸਰ ਸਰੋਵਰ ਜੋ ਪੱਕਾ ਕਰਵਾਇਆ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਜਿਸ ਨੂੰ ਆਪਾਂ ਜਾ ਕੇ ਸਦਾ ਨਤਮਸਤਕ ਹੁੰਦੇ ਹਾਂ, ਸਦਾ ਚਾਹੁੰਦੇ ਉੱਥੇ ਜਾਣ ਲਈ। ਅਤੇ ਨਾਲ ਉਹਨਾਂ ਨੇ ਬਹੁਤ ਹੀ ਪਰਉਪਕਾਰ ਸਾਡੇ 'ਤੇ ਕੀਤਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕੀਤੀ, ਭਾਈ ਗੁਰਦਾਸ ਜੀ ਪਾਸੋਂ ਕਰਵਾਈ ਸੀ। ਅਤੇ ਦੇਖੋ ਕਿੰਨੀ ਤਸੀਰ ਨਾਲ ਰਾਗਾਂ ਦੇ ਨਾਲ ਤਰਤੀਬ ਵੀ ਦਿੱਤੀ, ਗੁਰੂ ਸਾਹਿਬ ਨੇ ਬਾਣੀਆਂ ਦੇ ਅਨੁਸਾਰ ਵੀ ਤਰਤੀਬ ਦਿੱਤੀ, ਬਹੁਤ ਸਾਰਾ ਉਹਨਾਂ ਨੇ ਕੰਮ ਜੋ ਕੀਤਾ ਪਰਉਪਕਾਰ ਸਾਡੇ 'ਤੇ। ਅਤੇ ਗੁਰੂ ਕਿਰਪਾ ਕਰੇ ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਵੀ ਕਿਹਾ ਸੀ ਕਿ ਤੇਰਾ ਪਾਣਾ ਮਿੱਠਾ ਲਾ ਗਿਆ, ਨਾਮ ਪਦਾਰਥ ਨਾਨਕ ਮੰਗਿਆ, ਭਾਵ ਕਿ ਅੱਤ ਦੇ ਦੁੱਖ ਦੇ ਸਮੇਂ ਵੀ ਉਹਨਾਂ ਨੇ ਪਰਮਾਤਮਾ ਨੂੰ ਨਹੀਂ ਭੁਲਾਇਆ ਸੀ, ਉਹਨਾਂ ਦੀ ਯਾਦ ਰੱਖੀ। ਅਤੇ ਆਪਾਂ ਸੁੱਖਾਂ ਦੇ ਵਿੱਚ ਹੁੰਦੇ ਹੋਏ ਵੀ ਨਹੀਂ ਚਿੱਤੇ ਕਰਦੇ, ਮੈਂ ਅੱਜ ਇਹ ਸੋਚ ਰਿਹਾ ਆਪਣੇ ਲਈ ਵੀ ਕਿ ਸੁੱਖਾਂ ਦੇ ਵਿੱਚ ਵੀ ਆਪਾਂ ਨਹੀਂ ਨਾ ਲੈਂਦੇ ਜੀ। ਸੋ ਗੁਰੂ ਕਿਰਪਾ ਕਰੇ ਸਾਨੂੰ ਘੱਟੋ ਘੱਟ ਅੱਜ ਉਹਨਾਂ ਦੀ ਸ਼ਹੀਦੀ ਤੋਂ ਇਹ ਸਬਕ ਲਈਏ ਕਿ ਆਪਾਂ ਗੁਰੂ ਦੇ ਨਾਮ ਦੇ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤਸਾਰੇ ਗੁਰਬਾਣੀ ਕਹਿ ਸੇਵ ਜਨ ਮਾਨੇ ਪ੍ਰਤਾਪ ਗੁਰੂ ਨਿਸਤਾਰੇ। ਸੋ ਅੱਜ ਦਾ ਪ੍ਰੋਗਰਾਮ ਜੋ ਹੈ ਸ਼ਾਮ ਦਾ, ਇਹ ਸਮਰਪਿਤ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ। ਅਤੇ ਨਾਲ ਸੁਖਮਨੀ ਸਾਹਿਬ ਦੇ ਪਾਠ ਅੱਜ ਵੀ 7:30 ਵਜੇ ਸ਼ੁਰੂ ਹੋ ਜਾਣੇ ਨੇ, ਹੁਣ ਪਹਿਲਾਂ 6:50 ਤੱਕ ਕੀਰਤਨ ਹੈਗਾ, ਭਾਈ ਸਾਹਿਬ ਭਾਈ ਇਸ਼ਪਾਲ ਸਿੰਘ ਜੀ ਨੇ ਜਥੇ ਨੇ ਕਰਨਾ, ਫਿਰ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਨੇ 7:30 ਇਲਾਜ ਮਾਣੀ ਦੀ ਲੜੀ ਵਾਰ ਕਥਾ ਕਰਨੀ ਹੈ। 7:30 ਤੋਂ 9:45 ਤੱਕ ਹੋਵੇਗਾ ਜੀ ਸੁਖਮਨੀ ਸਾਹਿਬ ਦਾ ਪਾਠ। ਕੱਲ੍ਹ ਵੀ ਅਤੇ ਪਰਸੋਂ ਵੀ 2 ਦਿਨ ਬਾਕੀ ਰਹਿ ਗਏ ਨੇ ਅੱਜ ਦਾ ਛੱਡ ਕੇ, ਅਤੇ ਸੰਗਤਾਂ ਨੂੰ ਬੇਨਤੀ ਹੈ ਆ ਕੇ ਉਸ ਦੇ ਵਿੱਚ ਪਾਠ ਕਰਕੇ ਸੁਖਮਨੀ ਸਾਹਿਬ ਜੀ ਦੇ ਸਾਹਿਬਾਂ ਦੀਆਂ ਭਾਵ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਾਂ ਲਓ ਜੀ। ਆਓ ਹੁਣ ਕੀਰਤਨ ਸ਼ਰਮ ਕਰੀਏ, ਮੁੱਖ ਸਮੇਂ ਨੂੰ ਮੁੱਖ ਰੱਖਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਆਓ ਪਿਆਰੇ ਸਾਧਸੰਗ ਜੀ, ਅੱਜ ਦਾ ਮਹਾਨ ਪਵਿੱਤਰ ਦਿਹਾੜਾ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਆਪ ਜੀ ਸਾਰੇ ਹੀ ਆਪਣੀ ਸ਼ਰਧਾ ਦੇ ਫੁੱਲ ਲੈ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਗੁਰਬਾਣੀ ਦੇ ਨਾਲ ਮਿਲ ਜੁਲ ਬੈਠੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰਾਂ ਦੀ ਉਸ ਵੇਲੇ ਦੀ ਅਵਸਥਾ ਦਰਸਾਇਣ ਕੇ ਭਾਈ ਤੱਤੀ ਤਵੀ ਤੇ ਬਹਿ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਕੈਸੀ ਅਵਸਥਾ ਵਿੱਚ ਹਨ, ਸੰਸਾਰੀ ਪੱਖੋਂ ਉਦਾਹਰਣ ਦੇ ਕੇ ਭਾਈ ਗੁਰਦਾਸ ਜੀ ਦਰਸਾਇਣ ਕੇ ਭਾਈ ਇਹੋ ਜਿਹੇ ਸਮੇਂ ਦੇ ਵਿੱਚ ਵੀ ਉਹ ਕਿਸੇ ਨੂੰ ਰੋਸ ਦੋਸ ਨਹੀਂ ਦੇ ਰਹੇ ਨੇ। ਤੇਰਾ ਕੀਆ ਮਿੱਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗ, ਕੇਵਲ ਤੇ ਕੇਵਲ ਉਸ ਕਰਤੇ ਪੁਰਖ ਦੇ ਨਾਲ ਜੁੜੇ ਹਨ। ਸੋ ਆਓ ਭਾਈ ਗੁਰਦਾਸ ਜੀ ਕੀ ਦਰਸਾ ਰਹੇ ਨੇ ਕਿ ਉਸ ਵੇਲੇ ਦੀ ਅਵਸਥਾ ਦਰਸਾ ਰਹੇ ਨੇ।

0: ਮਹਿਮਾ ਆਵਾ ਕਰੇ। ਪ੍ਰੋਗਰਾਮ ਸਰਵਣ ਕਰੀਏ ਜੀ, ਦਸ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਸੀ ਆਰਾਮ। ਧੰਨ ਧੰਨ ਸਾਹਿਬਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਾਨ ਸ਼ਹੀਦੀ ਦਿਹਾੜੇ 'ਤੇ ਆ ਕੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਅਲਾਹੀ ਬਾਣੀ ਜੀ ਕੀਰਤਨ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਰਸਮੇ ਕੀਰਤਨ ਅਤੇ ਟੋਕਵੇਂ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਲਾਹੀ ਬਾਣੀ ਦੀ ਲੜੀ ਵਿਵਾਰ ਕਥਾ ਸਰਵਣ ਕਰਾਉਣਗੇ ਬਾਂਦੇ ਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ। ਸਮਾਂ ਉਹਨਾਂ ਦਾ ਹੈ ਜੀ 7:30 ਤੱਕ। 7:30 ਤੋਂ ਆਪਾਂ ਨੇ ਸਾਰਿਆਂ ਨੇ ਰੋਜ਼ ਦਾ ਪ੍ਰੋਗਰਾਮ ਰੱਖਿਆ ਹੈਗਾ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਦਾ ਸੰਗਤੀ ਰੂਪ ਵਿੱਚ। ਅੱਜ ਤੀਸਰਾ ਦਿਨ ਹੈਗਾ, 2 ਦਿਨ ਬਾਕੀ ਨੇ। 5 ਦਿਨ ਦਾ ਪ੍ਰੋਗਰਾਮ ਸੀ ਇਹ ਸਪੈਸ਼ਲ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ। ਉਹਨਾਂ ਦੀ ਸ਼ਹੀਦੀ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਹੋਈ ਸੀ। ਅਤੇ 33 ਤਵੀ 'ਤੇ ਬੈਠ ਕੇ ਵੀ ਮੈਂ ਪਹਿਲਾਂ ਵੀ ਦੱਸਿਆ ਸੀ, ਉਹਨਾਂ ਨੇ ਕਿਹਾ ਸੀ ਤੇਰਾ ਪਾਣਾ ਮਿੱਠਾ ਲਾ ਗਿਆ, ਨਾਮ ਪਦਾਰਥ ਨਾਨਕ ਮੰਗ ਗਿਆ। ਅਤੇ ਆਪਾਂ ਨੂੰ ਸੁੱਖ ਮਿਲੇ ਨੇ ਸਾਰੀ ਦੁਨੀਆਂ ਦੇ, ਅਤੇ ਆਪਾਂ ਨੂੰ ਵਾਹਿਗੁਰੂ ਚੇਤਾ ਨਹੀਂ ਆਉਂਦਾ ਜੀ। ਗੁਰੂ ਕਿਰਪਾ ਕਰੇ ਅੱਜ ਸ਼ਹੀਦੀ ਪੁਰਬ ਨੂੰ ਮਨਾਉਂਦੇ ਹੋ, ਜੋ ਸੰਸਾਰ ਭਰ ਵਿੱਚ ਮਨਾਇਆ ਜਾਂਦਾ। ਸੰਸਾਰ ਭਰ ਦਾ ਸਿੱਖ ਇਸ ਮਹਾਨ ਸ਼ਹੀਦੀ ਦੇ ਅੱਗੇ ਸਿਰ ਝੁਕਾਉਂਦਾ। ਉੱਥੇ ਨਾਲ ਨਾਲ ਆਪਾਂ ਅੱਜ ਇਹ ਵੀ ਪ੍ਰਣ ਕਰੀਏ ਕਿ ਆਪਾਂ ਨੇ ਗੁਰੂ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ ਹੈਗਾ ਜੀ। ਆਓ ਹੁਣ ਕਥਾ ਸਰਵਣ ਕਰੀਏ, ਸਮੇਂ ਨੂੰ ਮੱਖ ਰੱਖਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣ ਕੇ ਰੁਕਿਆ ਸੀ ਜੀ।
2: ਵਾਹਿਗੁਰੂ ਜੀ ਸਤਨਾਮ, ਡੰਡੋਤ ਬੰਦਨ ਅਨਕ ਬਾਲ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਜੋ ਤੋ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ, ਇਤ ਮਾਰਗ ਪੈਰ ਤਰੀਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਧਰਨ ਗਗਨ ਅਵਖੰਡ ਮੈਂ, ਜੋਤ ਸਵਰੂਪੀ ਰਹੋ ਭਰ, ਪਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਵਾਹਿਗੁਰੂ ਜੀ

ਇਕਸ ਨ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ।

ਕਰੇ ਘਟ ਅਵਘਟ ਘਟ ਕਾਟ ਘਟ ਅਵਘਟ ਘਟ ਥਾਪ।

ਪੌੜੀ ਨਾ ਸੁਣਿਆ ਮਨ ਰਹਸੀਐ ਨਾ ਮੈਂ ਸਾਂਤ ਆਈ ਨਾ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾ ਸੁਣਿਆ ਨਾ ਉਪਜੈ ਨਾ ਮੈਂ ਵਡਿਆਈ ਨਾਮੇ ਹੀ ਸਭ ਜਾਤ ਪਤ ਨਾ ਮੈਂ ਗਤ ਪਾਈ ਗੁਰਮੁਖ ਨਾਮ ਧਿਆਈ ਐ ਨਾਨਕ ਲਿਵ ਲਾਈ।

ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਸਤ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਜਿਨ੍ਹਾਂ ਨੇ ਸਾਨੂੰ ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਗੁਰੂ ਕੇ ਸਤਿਕਾਰ ਜੋ ਕੀਰਤਨੀਏ ਭਾਈ ਰਿਸ਼ਪਾਲ ਸਿੰਘ ਜੀ ਹੋਰਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸਾਂ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਖਜ਼ਾਨੇ ਵਿੱਚੋਂ ਲੜੀਵਾਰ ਵਿਚਾਰ ਚਰਚਾ ਜਿਹੜੀ ਪ੍ਰੰਭੀ ਗਈ ਹੈ ਉਹ ਕੀਤੀ ਜਾਂਦੀ ਹੈ। ਅੱਜ ਦਾ ਇਹ ਪਾਵਨ ਸ਼ਬਦ ਜੈਤ ਸ੍ਰੀ ਦੀ ਵਾਰ ਦਾ ਛੇਵੀਂ ਪੌੜੀ ਤੇ ਨਾਲ ਸਲੋਕ ਹਨ, ਮਲਹਾਰ ਦੀ ਵਾਰ। ਗੁਰੂ ਪਾਤਸ਼ਾਹ ਨੇ ਇਹ ਪਾਵਨ ਸ਼ਬਦ 1239 ਅਤੇ 40 ਸ਼ਬਦ ਤੇ ਸਭਾਏਮਨ ਕੀਤਾ ਹੈ। ਇਸ ਪਾਵਨ ਸ਼ਬਦ ਵਿੱਚ ਧੁਰਕ ਨਿਰੰਕਾਰ ਨੇ ਉਸ ਵੱਡੇ ਕੀਆਂ ਵਡਿਆਈਆਂ ਕਰਦਿਆਂ ਹੋਇਆਂ ਇਹ ਜ਼ਿਕਰ ਕੀਤਾ ਗਿਆ ਕਿ ਉਹਦੇ ਬਾਰੇ ਬੜਾ ਕਿਹਾ ਗਿਆ, ਬੜਾ ਆਖਿਆ ਗਿਆ, ਬਹੁਤ ਗ੍ਰੰਥ ਰਚੇ ਗਏ ਨੇ। ਲੇਕਿਨ ਕਿੰਨਾ ਵੀ ਕਹਿ ਲਈਏ ਸਾਡੀ ਕਹਿਣ ਦੀ ਸਮਰੱਥਾ ਕੋਈ ਸੀਮਤ ਹੈ। ਇਹ ਕਹਿ ਲਏ ਕਿਸੇ ਪਹਾੜ ਨੂੰ, ਕਿਸੇ ਧਰਤੀ ਨੂੰ ਸੋਨਾ ਛੋਟੇ ਜਿਹੇ ਕੰਡੇ ਤੇ ਤੋਲਣ ਦਾ ਯਤਨ ਕਿ ਸਾਡੀ ਉਹ ਅਵਸਥਾ ਹੈ, ਉਹ ਬਹੁਤ ਵੱਡਾ ਹੈ। ਅਸੀਂ ਬਹੁਤ ਵੱਡਾ ਕਹਿ ਕੇ ਵੀ ਆਪਣੇ ਸਿਰ ਭਾਰ ਚਾੜਦੇ ਹਾਂ, ਕਿਉਂਕਿ ਉਹ ਕਿੰਨਾ ਹੈ ਅਸੀਂ ਕਹਿ ਹੀ ਨਹੀਂ ਸਕਦੇ, ਸਾਡੇ ਵੱਸ ਦੀ ਬਾਤ ਨਹੀਂ। ਇਹ ਜੇਕਰ ਇਸ ਪਾਵਨ ਸ਼ਬਦ ਅੰਦਰ ਇਸ ਪੌੜੀ ਵਿੱਚ ਕੀਤਾ ਗਿਆ ਹੈ। ਅੱਜ ਕੁਝ ਪਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ, ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸ਼ਹਾਦਤ ਦਿੱਤੀ, ਉਹਨਾਂ ਨੂੰ ਸਮਰਪਿਤ ਹੋ ਕਰਕੇ ਆਪਾਂ ਜੁੜ ਬੈਠੇ ਹਾਂ। ਸਮੁੱਚਾ ਜਗਤ ਅੱਜ ਦੇ ਦਿਹਾੜੇ ਇਸ ਮਹਾਨ ਸ਼ਹਾਦਤ ਨੂੰ ਯਾਦ ਕਰਦਾ ਹੈ, ਗੁਰਪੁਰਬ ਮਨਾਉਂਦਾ ਹੈ। ਵੱਡਿਆਂ ਭਾਗਾਂ ਨਾਲ ਇਹ ਉੱਦਮ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਉਹਨਾਂ ਤੋਂ ਕੁਰਬਾਨ ਜਾਈਏ ਜਿਹੜੇ ਗੁਰਸਿੱਖ ਆਪਣੇ ਪੁਰਖਿਆਂ ਦੇ ਪੁਰਬਾਂ ਨੂੰ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਇਤਿਹਾਸ ਦੀ ਗਾਥਾ ਹੈ, ਇਤਿਹਾਸ ਦੀ ਬਾਤ ਕਹਿਣ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੇ ਪਾਵਨ ਸਥਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਦੀ ਕੁੱਖੋਂ ਹੋਇਆ। ਤੀਸਰੇ ਸਪੁੱਤਰ ਨੇ ਪਹਿਲੇ ਪ੍ਰਿਥੀ ਚੰਦ, ਜਿਨ੍ਹਾਂ ਦੇ ਬਾਬਤ ਕਿਹਾ ਜਾਂਦਾ ਇੱਕ ਵੱਖਰਾ ਪਾਤਰ ਹੈ, ਗੁਰੂ ਘਰ ਵਿੱਚ ਰਹਿ ਕੇ, ਗੁਰੂ ਘਰ ਵਿੱਚ ਜਨਮ ਲੈ ਕੇ ਗੁਰਮਤ ਨੂੰ ਸਮਝ ਨਾ ਸਕਿਆ, ਹਮੇਸ਼ਾ ਵਿਰੋਧ ਵਿੱਚ ਰਿਹਾ। ਇਕੱਲਾ ਵਿਰੋਧ ਵਿੱਚ ਨਹੀਂ ਰਿਹਾ ਬਲਕਿ ਲਗਾਤਾਰ ਕੋਈ ਨਾ ਕੋਈ ਸ਼ਿਕਾਇਤ ਵਗੈਰ ਕਰਕੇ ਵਿਰੋਧ ਤਾਂ ਲਗਾਤਾਰ ਰਹੀ ਹੈ, ਗੁਰਮਤ ਦਾ ਕੋਈ ਅਸਰ ਨਹੀਂ, ਮਨਮੁਕਤਾਈ ਵਾਲੇ ਪਾਸੇ ਧਿਆਨ ਰਿਹਾ ਹੈ। ਦੂਸਰੇ ਨੇ ਭਾਈ ਮਹਾਦੇਵ ਜੀ ਨਾ ਸੰਸਾਰੀ ਨਾ ਨਿਰੰਕਾਰੀ, ਮਸਤ ਮੌਲਾ ਉਹਨਾਂ ਦੀ ਜ਼ਿੰਦਗੀ ਸੀ।
ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਪਨੇ ਵਿੱਚ ਹੀ ਕੁਝ ਇਸ਼ਾਰੇ ਐਸੇ ਮਿਲੇ ਨੇ, ਹਿਸਟਰੀ ਨੇ ਉਹਨਾਂ ਨੂੰ ਜ਼ਿਕਰ ਕੀਤਾ ਹੈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਲੰਘੇ ਤੇ ਚੜ੍ਹਨ ਲੱਗੇ, ਬਚਪਨਾ ਹੈ, ਛੋਟੀ ਭੱਜ ਕੇ ਬੀਬੀ ਭਾਨੀ ਪਕੜਨ ਲੱਗੇ, ਫੜ ਲਿਆ ਬਾਬਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਰੂਪ ਨੂੰ, ਤੇ ਬਾਬਾ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਚਾਣਚੱਕ ਵਚਨ ਨਿਕਲੇ ਸਨ, ਰਹਿਣ ਦਿਓ ਵੱਡਾ ਪੁਰਖ ਹੋਵੇਗਾ। ਉਹਨਾਂ ਦੇ ਮੁਖਾਰਬਿੰਦ ਤੋਂ ਕਿਹਾ ਗਿਆ, ਤੋਹਿਥਾ ਬਾਣੀ ਦਾ ਬੋਹਿਥਾ, ਇਹ ਬਾਣੀ ਦਾ ਜਹਾਜ਼ ਹੋਣਗੇ, ਬਾਣੀ ਦਾ ਜਹਾਜ਼ ਰਚਣਗੇ, ਅਜਿਹਾ ਜਹਾਜ਼ ਇਸ ਤੇ ਚੜ੍ਹ ਕੇ ਸੰਸਾਰ ਸਮੁੰਦਰ ਚੋਂ ਮਨੁੱਖਤਾ ਪਾਰ ਹੋਇਆ ਕਰੇ। ਇਹ ਗੋਇੰਦਵਾਲ ਸਾਹਿਬ ਦੇ ਪਾਵਨ ਸਥਾਨ ਤੇ ਬਚਨ ਕਹੇ ਨੇ। ਇੱਕ ਦਿਨ ਦਾ ਵਾਕਿਆ ਹੋਰ ਜੇਕਰ ਇਤਿਹਾਸ ਨੇ ਲਿਖਿਆ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਚਵਾਰੇ ਚੋਂ ਥੱਲੇ ਉੱਤਰ ਆਏ ਨੇ ਤੇ ਬੀਬਾ ਮਨਸਾ ਦੇਵੀ ਜੀ ਉਹਨਾਂ ਦੇ ਘਰੋਂ ਆਪਣੀ ਲੜਕੀ ਬੀਬੀ ਭਾਨੀ ਨਾਲ ਕੁਝ ਤੱਤੇ ਬੋਲ ਬੋਲ ਰਹੇ ਨੇ। ਕੁਝ ਇਸ ਤਰ੍ਹਾਂ ਦੇ ਵਾਕ ਨੇ ਜਿਵੇਂ ਸਮਝਾਇਆ ਜਾ ਰਿਹਾ ਹੋਵੇ, ਧੀ ਨੂੰ ਝਿੜਕਿਆ ਜਾ ਰਿਹਾ ਹੋਵੇ। ਤੇ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਉਸ ਵਕਤ ਅਜਿਹੇ ਹਾਲਾਤ ਵਿੱਚ ਸਨਮੁੱਖ ਆ ਕਰਕੇ ਹਾਜ਼ਰ ਹੋਏ, ਪੁੱਛਣ ਲੱਗੇ ਕੀ ਭਾਣਾ ਹੈ, ਕੀ ਬਾਤ ਹੈ, ਕਿਉਂ ਇਹ ਅਜਿਹੇ ਗਰਮ ਬੋਲ ਬੋਲੇ ਜਾ ਰਹੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਘਰੋਂ ਬੀਬੀ ਮਨਸਾ ਦੇਵੀ ਜੀ ਕਹਿਣ ਲੱਗੇ, ਮੈਂ ਝਿੜਕਾਂ ਨਾ ਭਾਨੀ ਨੂੰ, ਬਹੁਤ ਲਾਪਰਵਾਹ ਹੈ, ਇਹ ਆਪਣੇ ਬੱਚੇ ਦਾ ਖਿਆਲ ਹੀ ਰੱਖਦੀ, ਛੋਟਾ ਹੈ ਅਰਜਨ ਦੇਵ। ਅੱਗੇ ਇੱਕ ਦਿਨ ਚੌਂਕੇ ਵਿੱਚ ਪਾਣੀ ਉਬਾਲ ਰਹੀ ਹੈ, ਕੱਪੜਾ ਲੀੜਾ ਕੱਪੜਾ ਧੋਣ ਲਈ ਵੱਡਾ ਪਤੀਲਾ ਇਹਨੇ ਰੱਖਿਆ ਹੋਇਆ ਹੈ ਚੁੱਲ੍ਹੇ ਉੱਪਰ, ਤੇ ਇਹ ਬੱਚਾ ਰਿੜਕੇ ਤੇ ਉਸ ਪਾਣੀ ਦੇ ਉੱਬਲਦੇ ਪਤੀਲੇ ਵੱਲ ਨੂੰ ਜਾ ਰਿਹਾ, ਰਿੜਦਾ ਰਿੜਦਾ ਜਾ ਕੇ ਹੱਥ ਪਾਉਣ ਲੱਗਾ ਹੈ ਤੇ ਭੱਜ ਕੇ ਫੜ ਲਿਆ। ਮੈਂ ਉਦਣ ਵੀ ਝਿੜਕਿਆ ਸੀ, ਸੁਚੇਤ ਕੀਤਾ ਸੀ, ਬਾਲਕ ਦਾ ਖਿਆਲ ਰੱਖਣਾ ਮਾਂ ਦਾ ਫਰਜ਼ ਹੈ, ਤੇ ਅੱਜ ਫਿਰ ਉਹੀ ਭਾਣਾ ਉਸੇ ਤਰ੍ਹਾਂ ਦਾ ਵਾਪਰਨ ਲੱਗਾ ਸੀ। ਚੁੱਲ੍ਹੇ ਤੇ ਤਪਦਾ ਹੋਇਆ ਤਵਾ ਪ੍ਰਸ਼ਾਦੇ ਲਾ ਕੇ ਤੇ ਆਪ ਰੱਖ ਲੈ ਗਏ, ਤਵਾ ਲਾਉਣਾ ਭੁੱਲ ਗਈ, ਅੱਗ ਬਲਦੀ ਪਈ, ਤਵਿਆ ਹੋਇਆ ਤਵਾ ਹੈ। ਅੱਜ ਫਿਰ ਇਹਦਾ ਉਹ ਛੋਟਾ ਲਾਲ ਤੁਹਾਡਾ ਲਾਡਲਾ ਚੁੱਲ੍ਹੇ ਵੱਲ ਨੂੰ ਭੱਜਿਆ ਜਾਂਦਾ ਭੱਜਿਆ ਜਾਂਦਾ, ਜੇ ਕਿਤੇ ਜਾ ਕੇ ਇਹ ਤਵੇ ਤੇ ਹੱਥ ਰੱਖ ਦਿੰਦਾ, ਨਿੱਕੇ ਨਿੱਕੇ ਕੂਲੇ ਕੂਲੇ ਹੱਥ ਸੜ ਜਾਣੇ ਸਨ। ਮੈਂ ਝਿੜਕਾਂ ਕਿਉਂ ਝਿੜਕਾਂ, ਕਿਉਂ ਨਾ ਝਿੜਕਾਂ, ਪਤਾ ਨਹੀਂ ਇਹ ਬਾਲਕ ਵਾਰ ਵਾਰ ਅੱਗ ਵੱਲ ਨੂੰ ਕਿਉਂ ਜਾਂਦਾ। ਗੁਰੂ ਪਾਤਸ਼ਾਹ ਰਹਿਮਤ ਕਰੇ, ਖੌਰੇ ਆਉਣ ਵਾਲੇ ਸਮੇਂ ਚ ਇਹਦਾ ਤਵੀ ਨਾਲ ਕੀ ਸੰਬੰਧ ਜੁੜਨਾ ਹੈ, ਇਹਦਾ ਉੱਬਲਦੇ ਪਾਣੀ ਨਾਲ ਕੀ ਸੰਬੰਧ ਜੁੜਨਾ, ਇਤਿਹਾਸ ਸਾਖੀ ਹੈ। ਉਸ ਮਹਾਨ ਸ਼ਖਸੀਅਤ ਨੇ ਗੁਰਗੱਦੀ ਤੇ ਸਭਾਏਮਾਨ ਹੋ ਕਰਕੇ ਤੇ ਇਹਨਾਂ ਬਚਨਾਂ ਨੂੰ, ਇਹਨਾਂ ਸਮਿਆਂ ਨੂੰ ਸਾਡੇ ਪ੍ਰਤੱਖ ਕੀਤਾ ਹੈ। ਦੁਨੀਆਂ ਦੇ ਇਤਿਹਾਸ ਨੂੰ ਫਰੋਲੀਏ, ਧਰਮ ਦੀ ਦੁਨੀਆਂ ਨੂੰ ਫਰੋਲੀਏ, ਜ਼ੁਲਮ ਤਸ਼ੱਦਦ ਨੂੰ ਫਰੋਲੀਏ, ਤੇ ਕੁਝ ਘਟਨਾਵਾਂ ਐਸੀਆਂ ਆਉਂਦੀਆਂ ਨੇ ਕਿ ਧਰਮ ਦੇ ਪੁਜਾਰੀਆਂ ਨੂੰ, ਧਰਮ ਦੀ ਗੱਲ ਕਰਨ ਵਾਲਿਆਂ ਨੂੰ, ਸੱਚ ਨਾਲ ਜੁੜੇ ਹੋਇਆਂ ਨੂੰ ਅੱਗ ਨਾਲ ਜੂਝਣਾ ਪਿਆ। ਹਜ਼ਰਤ ਇਬਰਾਹਿਮ ਬਾਰੇ ਇਹ ਬਚਪਾਵਨ ਬਚਨ ਹੈ ਕਿ ਉਸ ਸਮੇਂ ਦੇ ਮਲਾਹਣਿਆਂ ਨੇ, ਉਸ ਸਮੇਂ ਦੇ ਕੱਟੜਪੰਥੀਆਂ ਨੇ ਇਹਨੂੰ ਫਤਵਾ ਲਵਾ ਦਿੱਤਾ ਸੀ ਵੀ ਜਿਹੜਾ ਇਸ਼ਕ ਤੇਰਾ ਨਿਰੰਕਾਰ ਨਾਲ, ਤੇਰਾ ਅੱਲਾ ਨਾਲ, ਖੁਦਾ ਨਾਲ ਪੱਕਾ ਹੈ, ਤੇ ਅੱਗ ਦੇ ਅੰਗਿਆਰਿਆਂ ਤੇ ਤੁਰ ਕੇ ਵਿਖਾ, ਉਹਦੇ ਅੱਗੇ ਅੱਗ ਦੇ ਅੰਗਿਆਰੇ ਵਿਛਾ ਦਿੱਤੇ ਗਏ, ਕੋਲੇ ਵਿਖਾ ਕੇ ਰੱਖ ਦਿੱਤੇ ਗਏ,
ਇਹ ਅੱਲਾ ਨੂੰ ਯਾਦ ਕਰਕੇ, ਖੁਦਾ ਨੂੰ ਯਾਦ ਕਰਕੇ, ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਜਿਸ ਜਿਸ ਕੋਲੇ ਤੇ ਪੈਰ ਰੱਖ ਕੇ ਅਗਾਂਹ ਗੁਜ਼ਰਦਾ ਹੈ, ਉਹ ਕੌਲ ਫੁੱਲ ਬਣਦਾ ਜਾਂਦਾ ਹੈ, ਸਾਰੀ ਅਗਨ ਦੇ ਉੱਪਰ ਦੀ ਲੰਘ ਗਿਆ, ਕੌਲ ਫੁੱਲ ਬਣ ਗਏ। ਦੂਸਰਾ ਵਾਕਿਆ ਪ੍ਰਹਲਾਦ ਨਾਲ ਸੰਬੰਧਿਤ, ਬੜੀ ਵਾਰੀ ਸਾਖੀ ਆਪਾਂ ਸੁਣੀ ਹੈ, ਉਹਦਾ ਜ਼ਿਕਰ ਕਿਤੇ ਕਿਤੇ ਗੁਰਬਾਣੀ ਵਿੱਚ ਵੀ ਆਉਂਦਾ ਹੈ ਇਸ਼ਾਰੇ ਮਾਤਰ। ਬਾਪ ਨੇ ਆਪਣੇ ਆਪ ਨੂੰ ਖੁਦਾ ਅੱਲਾ ਘੋਸ਼ਿਤ ਕਰ ਦਿੱਤਾ, ਮੇਰੇ ਤੋਂ ਬਿਨਾਂ ਕਿਸੇ ਨੇ ਨਾਂ ਨਹੀਂ ਲੈਣਾ, ਮੈਂ ਹੀ ਸਭ ਕੁਛ ਹਾਂ। ਲੇਕਿਨ ਘਰ ਵਿੱਚ ਹੀ ਨਿਰੰਕਾਰ ਨੇ ਐਸੇ ਬਾਲਕ ਨੂੰ ਪੈਦਾ ਕੀਤਾ ਹੈ ਜਿਹੜਾ ਨਿਰੰਕਾਰ ਨਾਲ ਜੁੜ ਗਿਆ, ਡਰਾਉਣ ਦਾ ਯਤਨ ਕੀਤਾ, ਧਮਕਾਉਣ ਦਾ ਯਤਨ ਕੀਤਾ। ਉਹ ਬਾਲਕ ਨਿਰੰਕਾਰ ਦੇ ਰੰਗ ਪਾਸੋਂ ਨਾ ਹਟਿਆ, ਕਿਉਂਕਿ ਜਿਹੜਾ ਸੱਚ ਨਾਲ ਇੱਕ ਵਾਰੀ ਪਕੜ ਕਰ ਬਹਿੰਦਾ ਹੈ ਉਹਨੂੰ ਕਿੰਨੇ ਤਸੀਹੇ ਦਿੱਤੇ ਜਾਣ, ਉਹ ਸੱਚ ਤੋਂ ਮੁਨਕਰ ਨਹੀਂ ਹੋ ਸਕਦਾ। ਇਹੀ ਬਾਤ ਉੱਥੇ ਹੋਈ, ਥੰਮ ਤਪਾ ਦਿੱਤੇ ਗਏ, ਜੇ ਤੇਰਾ ਕੋਈ ਰਾਮ ਹੈ, ਜੇ ਕੋਈ ਵੱਖਰਾ ਤੇਰਾ ਵਾਹਿਗੁਰੂ ਹੈ, ਤੇਰਾ ਵੱਖਰਾ ਹਰੀ ਹੈ ਕੋਈ, ਤੇ ਇਸ ਲਾਲ ਹੋਏ ਤਪੇ ਹੋਏ ਥੰਮ ਨੂੰ ਜੱਪੀ ਪਾ। ਸਾਖੀਕਾਰ ਲਿਖਦਾ ਇਤਿਹਾਸ ਦੀ ਬਾਤ ਹੈ, ਬਾਲਕ ਤਿਆਰ ਤਾਂ ਹੋਇਆ ਲੇਕਿਨ ਥਿੜਕਦਾ ਜਾਪਦਾ ਹੈ, ਤੇ ਕਹਿਣ ਲੱਗੇ ਹਰੀ ਨਿਰੰਕਾਰ ਜਿਹੜਾ ਸੀ ਉਹ ਕੀੜੀ ਬਣ ਕੇ ਥੰਮ ਤੇ ਤੁਰਿਆ ਜਾਂਦਾ ਦਿਸ ਪਿਆ, ਕੁੱਟ ਕੇ ਥੰਮ ਨੂੰ ਗਲਵੱਕੜੀ ਪਾ ਲਈ ਤੇ ਥੰਮ ਠਰ ਗਿਆ, ਸਿਦਕ ਵਿੱਚ ਤੇ ਪਰਖਿਆ ਪਾਸ ਹੋ ਗਿਆ। ਲੇਕਿਨ ਇਹਨਾਂ ਦੋਵਾਂ ਘਟਨਾਵਾਂ ਪਿੱਛੇ ਕੋਈ ਸਵਾਲ ਰਹਿ ਗਏ ਵੀ ਜੇ ਕਿਧਰੇ ਇਹ ਫੁੱਲ ਜਿਹੜੇ ਕੌਲ ਫੁੱਲ ਨਾ ਬਣਦੇ 11 ਤੇ ਫਿਰ ਇਬਰਾਹਿਮ ਦਾ ਕੀ ਬਣਦਾ, ਜੇ ਦਮ ਠੰਡਾ ਨਾ ਹੁੰਦਾ ਤੇ ਫਿਰ ਪ੍ਰਹਲਾਦ ਦਾ ਕੀ ਬਣਦਾ, ਉਹਦਾ ਨਿਭਦਾ ਸਿਦਕ ਕਿ ਨਾ ਨਿਭਦਾ, ਇਹ ਸਵਾਲ ਪੈਦਾ ਹੋਇਆ ਰਿਹਾ। ਲੇਕਿਨ ਖਿਆਲ ਕਰਿਓ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨੁੱਖਤਾ ਦੇ ਮਨ ਵਿੱਚ ਪਨਪਦੇ ਸਵਾਲ ਦਾ ਜਵਾਬ ਦਿੱਤਾ ਹੈ। ਜਦੋਂ ਤੱਤੀ ਤਵੀ ਤੇ ਬੈਠੇ, ਤਵੀ ਠੰਡੀ ਨਹੀਂ ਹੋਈ, ਉਬਲਦੀ ਦੇਗ ਵਿੱਚ ਬੈਠੇ ਸਰੀਰ ਛਲਣੀ ਛਲਣੀ ਹੋ ਗਿਆ, ਸਰੀਰ ਤੇ ਰੇਤਾ ਪਈ, ਸਰੀਰ ਫਲੂਹਿਆਂ ਨਾਲ ਭਰ ਗਿਆ, ਅੱਗ ਨੇ ਆਪਣਾ ਰੂਪ ਨਹੀਂ ਬਦਲਿਆ। ਸੱਚ ਤੇ ਮਾਰਗ ਤੇ ਤੁਰਨ ਵਾਲੇ ਵਿਅਕਤੀ ਨੂੰ ਦੁਨੀਆਂ ਦਾ ਕੋਈ ਭੈ ਡਰਾ ਨਹੀਂ ਸਕਦਾ। ਇਹ ਹੈ ਮਕਸਦ ਸੱਚੇ ਪਾਤਸ਼ਾਹ ਜੋ ਸਾਨੂੰ ਸਿਖਾਉਣ ਕੀਤਾ। ਸ਼ਹੀਦੀ ਦੇ ਕਾਰਨ ਕੀ ਨੇ, ਕਈ ਵਾਰ ਸੁਣੇ ਨੇ, ਖੋਜ ਹੁੰਦੀ ਰਹਿੰਦੀ ਹੈ, ਨਵੇਂ ਤੱਥ ਵੀ ਸਾਨੂੰ ਵਿਖਾਉਂਦੇ ਨੇ। ਅਸਲ ਜਿਹੜਾ ਮੇਨ ਤੱਤ ਹੈ, ਮੁੱਖ ਤੱਤ ਹੈ, ਉਹ ਕੇਵਲ ਤੇ ਕੇਵਲ ਸੱਚ ਦਾ ਪ੍ਰਚਾਰ ਹੈ। ਕਿਉਂਕਿ ਜਿਹੜਾ ਮਿਸ਼ਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰੰਭਿਆ ਸੀ, ਨਿਰੰਕਾਰ ਇੱਕ ਹੈ ਤੇ ਉਹਦੀ ਬਣਾਈ ਹੋਈ ਖਲਕਤ ਵੀ ਇੱਕ ਹੈ ਤੇ ਮਨੁੱਖਤਾ ਦਾ ਧਰਮ ਵੀ ਇੱਕ ਹੈ। ਧਰਮ ਹੈ ਆਪਣੇ ਫਰਜ਼ਾਂ ਦੀ ਪੂਰਤੀ, ਲੇਕਿਨ ਸੰਸਾਰ ਤੇ ਸਥਾਪਿਤ ਧਰਮ ਜਿਹੜੇ ਹੁੰਦੇ ਨੇ ਜਾਂ ਜਿਹਨਾਂ ਦਾ ਰਾਜ ਭਾਗ ਹੁੰਦਾ, ਉਹ ਕਹਿੰਦੇ ਨੇ ਸਾਡੇ ਤੋਂ ਬਿਨਾਂ ਦੂਜਾ ਧਰਮ ਪੈਦਾ ਕਿਵੇਂ ਹੋ ਜਾਏ, ਅਸੀਂ ਜੋ ਮੰਨਦੇ ਹਾਂ, ਜੋ ਅਸੀਂ ਸਾਡੇ ਪੁਰਖਿਆਂ ਨੇ ਕਿਹਾ, ਅਸਲ 'ਚ ਉਹੀ ਬਾਤ ਸੱਚੀ ਹੈ। ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਸਨ, ਜਿਹੜੇ ਬ੍ਰਾਹਮਣ ਦੇ ਟੇਟੇ ਚੜ੍ਹੇ ਹੋਏ ਸਨ, ਜਿਹੜੇ ਊਚ ਨੀਚ ਸੂਤਕ ਪਾਤਕ ਕਈ ਤਰ੍ਹਾਂ ਦੀਆਂ ਵੰਡੀਆਂ ਤੇ ਕਈ ਤਰ੍ਹਾਂ ਦੇ 33 ਕਰੋੜ ਦੇ ਦੇਵਤਿਆਂ ਦੇ ਪਿੱਛੇ ਲੱਗ ਕੇ ਪਾਟੋ ਤਾੜ ਹੋਏ ਪਏ ਸਨ, ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾਉਣਾ ਕੀਤਾ ਸੀ, ਇੱਕ ਹੈ, ਆਓ ਇੱਕ ਨਾਲ ਜੁੜੀਏ। ਸੰਸਾਰ ਤੇ ਇੱਕੋ ਹੀ ਧਰਮ ਹੈ, ਧਰਮ ਅਸੀਂ ਵਿਆਖਿਆ ਵੱਖੋ ਵੱਖਰੀਆਂ ਕਰਤੀਆਂ। ਧਰਮ ਹੈ ਸੱਚ ਨੂੰ ਗ੍ਰਹਿਣ ਕਰਨਾ, ਗਿਆਨ ਨੂੰ ਗ੍ਰਹਿਣ ਕਰਨਾ, ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ, ਇਹ ਧਰਮ ਹੈ ਤੇ ਸਾਰੇ ਧਰਮਾਂ ਵਿੱਚ ਇਹ ਗੁਣ ਹੈਗਾ। ਉਹ ਗੱਲ ਵੱਖਰੀ ਹੈ ਵੀ ਉਹ ਧਰਮ ਨੂੰ ਮੰਨਣ ਵਾਲੇ ਨੇ ਕੋਈ ਐਸੇ ਗ੍ਰੰਥ ਰਾਜ ਦਿੱਤੇ ਹੁੰਦੇ ਨੇ, ਸਹਿਜੇ ਸਹਿਜੇ ਉਹ ਸੱਚ ਨਾਲੋਂ ਦੂਰ ਚਲੇ ਜਾਂਦੇ ਨੇ, ਉਹਦੀਆਂ ਕਈ ਸੰਪਰਦਾਵਾਂ ਬਣ ਜਾਂਦੀਆਂ, ਕਈ ਵੱਖੋ ਵੱਖਰੇ ਸਿਧਾਂਤ ਬਣ ਜਾਂਦੇ, ਵੱਖੋ ਵੱਖਰੀਆਂ ਮਰਿਆਦਾਵਾਂ ਬਣ ਜਾਂਦੀਆਂ,
ਤੇ ਗੁਰੂ ਸਾਹਿਬਾਂ ਨੇ ਉਹ ਸਮਾਨ ਤਮਾਮ ਮਰਿਆਦਾਵਾਂ ਤੋੜ ਕੇ ਕੇਵਲ ਤੇ ਕੇਵਲ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਹੈ ਤੇ ਕਿਹਾ ਸੀ ਕਿ ਇਹਨਾਂ ਨੇ ਜੋ ਲਿਖ ਦਿੱਤਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਇੱਕ ਵੱਖਰੀ ਬਾਤ, ਵੱਖਰਾ ਸਿਧਾਂਤ, ਵੱਖਰਾ ਗ੍ਰੰਥ। ਉਸ ਮਨੁੱਖੀ ਮਨੁੱਖਤਾ ਨੂੰ ਜੋੜਨ ਵਾਲਾ ਇੱਕ ਤੋਂ ਪ੍ਰਮ ਹੁੰਦਾ ਹੈ, ਇੱਕ ਤੇ ਕਦਮ ਹੁੰਦਾ। ਆਦ ਸੱਚ ਵੀ ਉਹ ਹੈ, ਜਗਾਦ ਸੱਚ ਵੀ ਹੈ, ਵੀ ਸੱਚ ਵੀ ਤੇ ਨਾਨਕ ਹੋ ਸੀ ਵੀ ਸੱਚ ਵਾਲੀ ਅਵਸਥਾ ਦਾ ਉਹ ਮਾਲਕ ਹੈ। ਇਸਲਾਮ ਵਾਲਿਆਂ ਨੇ ਵੀ ਬਾਤ ਕਹੀ ਹੈ, ਅਵਲ ਵੀ ਖੁਦਾ ਦਾ ਨਾਂ ਰੱਖਿਆ ਉਹਨਾਂ ਤੇ, ਆਖਰ ਵੀ ਖੁਦਾ ਦਾ ਨਾਂ ਰੱਖਿਆ। ਅਵਲ ਪਹਿਲਾ ਵੀ ਉਹੀ ਹੈ ਤੇ ਆਖਰੀ ਵੀ ਉਹੀ ਹੈ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹ ਬਾਤ ਕਹੀ, ਸੰਸਾਰ ਦੇ ਲੋਕਾਂ ਨੂੰ ਚੰਗਾ ਸਥਾਪਿਤ ਧਰਮ ਸਨ, ਉਹਨਾਂ ਨੂੰ ਚੰਗਾ ਲੱਗਾ ਇਹ ਕਿਹੜਾ ਧਰਮ ਹੋਇਆ, ਸਾਰੇ ਲੋਕਾਂ ਨੂੰ ਇੱਕੋ ਨਾਮ ਨਾਲ ਜੋੜੀ ਜਾਂਦੀ, ਇੱਕੋ ਸੰਗਤ ਹੈ, ਧਰਮਸ਼ਾਲਾਵਾਂ ਬਣਾਤੀਆਂ, ਸਾਰੇ ਧਰਮ ਸਾਰੀਆਂ ਜਾਤਾਂ ਉੱਥੇ ਬਹਿ ਗਈਆਂ, ਹੱਦ ਹੋ ਗਈ। ਗੁਰੂ ਨਾਨਕ ਦੇ ਦਰ ਤੇ ਮੁਸਲਮਾਨ ਵੀ ਬੈਠਾ, ਹਿੰਦੂ ਵੀ ਬੈਠਾ, ਛੂਤ ਵੀ ਬੈਠਾ, ਪੰਡਿਤ ਵੀ ਬੈਠਾ, ਵੱਡਾ ਵੀ ਬੈਠਾ, ਛੋਟਾ ਵੀ ਬੈਠਾ, ਗਰੀਬ ਵੀ ਬੈਠਾ, ਅਮੀਰ ਵੀ ਬੈਠਾ। ਇਹ ਇੱਕ ਨਵੀਂ ਬਾਤ ਚੰਗੀ ਨਾ ਲੱਗੀ। ਬ੍ਰਾਹਮਣ ਦੇ ਜੋੜੇ ਹੇਠੋਂ ਨਿਕਲਣਾ, ਮਨੁੱਖਤਾ ਨੂੰ ਜਾਗਰੂਕ ਕਰਨਾ, ਸਭ ਤੋਂ ਵੱਡਾ ਗੁਨਾਹ ਗੁਰੂ ਪਾਤਸ਼ਾਹ ਦਾ ਇਹ ਮੰਨਿਆ ਗਿਆ ਸੀ। ਠੀਕ, ਉਹਨਾਂ ਦਾ ਰਾਜ ਭਾਗ ਨਹੀਂ ਸੀ, ਲੇਕਿਨ ਰਾਜ ਭਾਗ ਦੇ ਦੁਆਰੇ ਜਾ ਜਾ ਕੇ ਸ਼ਿਕਾਇਤਾਂ ਬੇਹਿਸਾਬੀਆਂ ਕੀਤੀਆਂ ਗਈਆਂ, ਬੇਹਿਸਾਬੀਆਂ। ਗੁਰੂ ਘਰ ਵਿੱਚੋਂ ਪ੍ਰਿਥੀ ਚੰਦ ਜੋ ਇਸ ਗੱਲੋਂ ਦੁਖੀ ਸੀ ਕਿ ਮੈਂ ਗੁਰਗੱਦੀ ਦਾ ਵਾਰਸ ਸਾਂ, ਮੇਰਾ ਹੱਕ ਸੀ ਇਹਨੂੰ ਦੇ ਦਿੱਤਾ ਗਿਆ, ਉਹ ਵੀ ਸਰਕਾਰੀ ਦਰਬਾਰੇ ਇਹਨਾਂ ਲੋਕਾਂ ਦਾ ਸਾਥ ਦਿੰਦਾ ਰਿਹਾ, ਮਹੇਸ਼ ਦਾਸ ਬੀਰਬਲ ਵੀ ਉਹਨਾਂ ਦਾ ਸਾਥ ਦਿੰਦਾ ਰਿਹਾ। ਇੱਕ ਲੰਮੀ ਲੜੀ ਹੈ ਜਿਹੜਾ ਇਹ ਸ਼ਹੀਦੀ ਦਾ ਕਾਰਨ ਬਣੀ। ਇੱਕ ਲੰਗਰ ਬਣਾ ਦਿੱਤਾ ਗਿਆ, ਸਾਰੇ ਇੱਥੋਂ ਤਾਂ ਬਹਿ ਕੇ ਪ੍ਰਸ਼ਾਦਾ ਛਕਦੇ, ਅਤੇ ਖਿਆਲ ਕਰੇ ਜੇ ਬਾਦਸ਼ਾਹ ਅਕਬਰ ਵੀ ਆ ਕੇ ਉੱਥੇ ਉਸੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ। ਗੋਇੰਦਵਾਲ ਸਾਹਿਬ ਦੀ ਪਾਵਨ, ਇੱਕ ਮਾੜਾ ਜਿਹਾ ਇਸ਼ਾਰਾ ਦੇਣਾ ਇੱਥੇ, ਕਿਉਂਕਿ ਸ਼ਿਕਾਇਤਾਂ ਹੋਈਆਂ ਸਨ ਗੁਰੂ ਅਮਰਦਾਸ ਮਹਾਰਾਜ ਦੇ ਖਿਲਾਫ ਵੀ, ਤੇ ਜਾਂਦਾ ਜਾਂਦਾ ਅਕਬਰ ਕਹਿੰਦਾ ਮੈਂ ਨਾਲੇ ਮਿਲ ਜਾਂਦਾ, ਨਾਲੇ ਸੁਣ ਜਾਂਦੇ ਹਾਂ, ਤੇ ਗੁਰਸਿੱਖਾਂ ਨੂੰ ਰੋਕ ਕੇ ਕਿਹਾ ਵੀ ਗੁਰੂ ਕੇ ਦਰਸ਼ਨ ਬਾਅਦ ਵਿੱਚ, ਸੰਗਤ ਬਾਅਦ ਵਿੱਚ, ਪਹਿਲਾਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਣਾ, ਤਾਂ ਕਿ ਊਚ ਨੀਚ ਚੰਗਾ ਮੰਦਾ ਸਭ ਬਰਾਬਰ ਇੱਕ ਥਾਂ ਬਹਿ ਜਾਣ, ਬਰਾਬਰਤਾ ਦੀ ਭਾਵਨਾ ਮਨ 'ਚ ਪੈਦਾ ਹੋ ਜਾਏ। ਤੇ ਅਕਬਰ ਤਕਰੀਬਨ ਸਾਰੇ ਧਰਮਾਂ ਦੀ ਨੇੜਤਾ ਕਰਦਾ ਸੀ, ਉਹਨਾਂ ਦੇ ਵਿਚਾਰ ਸੁਣਦਾ ਵੀ ਸੀ, ਇਹ ਉਹਦੀ ਖੁੱਲ੍ਹ ਦਿਲੀ ਸੀ ਥੋੜ੍ਹੀ ਜਿਹੀ। ਚਲਾ ਗਿਆ ਲੰਗਰ ਵਿੱਚ, ਪ੍ਰਸ਼ਾਦਾ ਛਕਿਆ, ਤੇ ਛਕਦੇ ਸਾਰ ਜਿਹੜਾ ਆਨੰਦ ਆਇਆ ਇਹਨਾਂ ਨੂੰ, ਵਾਹ ਵਾਹ ਵਾਹ ਵਾਹ ਵਾਹ ਵਾਹ, ਨਾਲੇ ਛਕੀ ਜਾਏ ਨਾਲੇ ਵਾਹ ਵਾਹ ਵਾਹ ਵਾਹ ਵਾਹ ਵਾਹ ਕਰਦਾ ਗੁਰੂ ਪਾਤਸ਼ਾਹ। ਲੰਗਰ ਪ੍ਰਸ਼ਾਦਾ ਛਕ ਕੇ ਗੁਰੂ ਪਾਤਸ਼ਾਹ ਨੂੰ ਤੁਰਿਆ ਜਾਂਦਾ, ਇੱਕੋ ਹੀ ਵਚਨ ਵਾਹ ਵਾਹ ਵਾਹ। ਤੇ ਗੁਰੂ ਪਾਤਸ਼ਾਹ ਨਮਸਕਾਰ ਕਰਕੇ ਪਹਿਲਾ ਸਵਾਲ ਹੀ ਇਹ ਕੀਤਾ ਸੱਚੇ ਪਾਤਸ਼ਾਹ, ਭਈ ਜਿਹੜਾ ਆਨੰਦ ਮੈਨੂੰ ਤੁਹਾਡੇ ਇਸ ਲੰਗਰ ਵਿੱਚੋਂ ਆਇਆ ਹੈ ਨਾ, ਇਹ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਨਹੀਂ ਜੇ ਮੈਨੂੰ ਕਦੀ ਮਿਲਿਆ, ਬਹੁਤ ਆਨੰਦ ਬਹੁਤ ਆਨੰਦ ਬਹੁਤ ਆਨੰਦ। ਇੱਕ ਮੇਰੀ ਬੇਨਤੀ ਹੈ, ਕਹਿਣ ਲੱਗਾ ਮੇਰੀ ਮਨ ਦੀ ਰੀਝ ਹੈ ਲੰਗਰ ਸਦਾ ਚੱਲਦਾ ਰਹੇ, ਇਹਨੂੰ ਕੋਈ ਤੋੜ ਨਾ ਆਵੇ। ਮੈਂ ਸਰਕਾਰੀ ਜਾਇਦਾਦ ਵਿੱਚੋਂ ਇਹਦੇ ਨਾਲ ਜਗੀਰ ਲਾਉਣੀ ਚਾਹੁੰਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਬਾਦਸ਼ਾਹ ਜੇ ਗੁਰੂ ਕਾ ਲੰਗਰ ਬਾਦਸ਼ਾਹ ਦੀ ਜਗੀਰ ਨਾਲ ਜਾਂ ਅਮੀਰ ਦਾ ਮੁਤਾਜ ਹੋ ਗਿਆ ਨਾ, ਇਹਦੇ ਵਿੱਚੋਂ ਸਭ ਤੋਂ ਪਹਿਲਾਂ ਉਹ ਸਵਾਦ ਗੁਆਚਣਾ ਜਿਹੜਾ ਤੈਨੂੰ ਆਇਆ, ਜਿਹੜਾ ਵਾਹ ਵਾਹ ਕਰਦਾ ਤੂੰ ਆ ਰਿਹਾ, ਉਹ ਸਵਾਦ ਹੈ ਦਸਾਂ ਨੌਂ ਦੀ ਕਿਰਤ ਦਾ, ਜੋ ਗ੍ਰਿਸਤੀ ਲੋਕ ਭਾਵਨਾ ਤਹਿਤ ਦਸਾਂ ਨਾਵਾਂ ਦੀ ਕਿਰਤ ਕਰਦਿਆਂ ਸਿਮਰਨ ਕਰਦਿਆਂ ਹੋਇਆਂ ਗੁਰੂ ਘਰ ਲੰਗਰ ਪਹੁੰਚਾਉਂਦੇ ਤੇ ਲੰਗਰ ਤਿਆਰ ਕਰਦੇ। ਉਹਨੇ ਕਿਹਾ ਚਲੋ ਸਰਕਾਰੀ ਨਹੀਂ ਲੈਣੀ, ਮੈਂ ਆਪਣੀ ਜਾਇਦਾਦ ਵਿੱਚੋਂ ਦੇ ਦਿੰਦਾ। ਹਾਂ
ਗੁਰੂ ਪਾਤਸ਼ਾਹ ਨੇ ਫਿਰ ਕਿਹਾ, ਗੁਰੂ ਕਾ ਲੰਗਰ ਕਿਸੇ ਅਮੀਰ ਦਾ ਮਥਾਜ ਨਹੀਂ ਹੋ ਸਕਦਾ। ਗੋਇੰਦਵਾਲ ਬਾਰੇ ਪ੍ਰਸਿੱਧ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸ਼ਾਮ ਨੂੰ ਭਾਂਡੇ ਮੂਧੇ ਮਾਰ ਦਿਆ ਕਰਦੇ ਸਨ, ਅਗਲੇ ਦਿਨ ਨਿਰੰਕਾਰ ਫੇਰ ਦਿੰਦਾ ਸੀ, ਇੰਨਾ ਭਰੋਸਾ ਮਾਲਕ ਤੇ। ਅਖੀਰ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ। ਫਿਰ ਵੀ ਜਾਂਦਾ ਜਾਂਦਾ ਬੀਬੀ ਭਾਨੀ ਦੇ ਨਾਂ ਜਗੀਰ ਲਾ ਗਿਆ ਸੀ। ਮੈਂ ਜਿਹੜਾ ਜ਼ਿਕਰ ਕਰ ਰਿਹਾ ਸਾਂ, ਸੱਚੇ ਪਾਤਸ਼ਾਹ ਦਾ ਅਸਲ ਜਿਹੜਾ ਕਾਰਨ ਸੀ ਵਿਰੋਧਤਾ ਦਾ, ਉਹ ਇਹ ਸੀ ਕਿ ਸਾਰਿਆਂ ਨੂੰ ਇਕੱਠਿਆਂ ਕਰੀ ਜਾਂਦੇ ਨੇ। ਜਿਹੜਾ ਧਰਮ ਬ੍ਰਾਹਮਣ ਕਹਿ ਰਿਹਾ ਸੀ ਉਹ ਤੇ ਖਤਮ ਕਰ ਦਿੱਤਾ ਇਹਨਾਂ, ਉਹ ਤੇ ਬਾਤ ਰਹੀ ਨਾ, ਇਹ ਲਗਾਤਾਰ ਚੱਲਦੀ ਰਹੀ। ਕਈ ਪੀੜ੍ਹੀਆਂ ਦੀਆਂ ਸ਼ਿਕਾਇਤਾਂ, ਕਈ ਪੀੜ੍ਹੀਆਂ ਦਾ ਜੋਸ਼, ਕਈ ਪੀੜ੍ਹੀਆਂ ਦਾ ਜ਼ੋਰ ਲੱਗਾ ਹੋਇਆ ਸੀ ਕਿਵੇਂ ਨਾ ਕਿਵੇਂ ਇਸ ਧਰਮ ਨੂੰ ਜਿਹੜਾ ਹੈ ਖਤਮ ਕੀਤਾ ਜਾਏ, ਗੁਰੂ ਸਾਹਿਬਾਨ ਦੇ ਖਿਲਾਫ਼ ਕੋਈ ਨਾ ਕੋਈ ਐਸਾ ਵਾਲੇਵਾ ਖੜਾ ਕੀਤਾ ਜਾਏ। ਦੂਜੇ ਬੰਨੇ ਜਿਨ੍ਹਾਂ ਦੀ ਹਕੂਮਤ ਹੈ, ਅਕਬਰ ਬਾਦਸ਼ਾਹ ਥੋੜ੍ਹਾ ਜਿਹਾ ਸਾਰੇ ਧਰਮਾਂ ਨੂੰ ਸੁਣਦਾ ਗਿਣਦਾ, ਉਹਦਾ ਸੁਲਾਹ ਕੁੱਲ ਧਰਮ ਉਹਨੇ ਅਪਣਾਉਣ ਦਾ ਯਤਨ ਵੀ ਕੀਤਾ ਸੀ, ਵੱਖਰਾ ਧਰਮ ਵੀ ਚਲਾਉਣ ਦਾ ਦੀਨੇ ਲਾਹੀ ਨਾਮ ਹੀ ਉਹਨੇ ਚਲਾਇਆ ਹੈ। ਲੇਕਿਨ ਕੱਟੜ ਮੁਸਲਮਾਨ ਉਹ ਬੜੇ ਦੁਖੀ ਸਨ ਭਈ ਹਿੰਦੁਸਤਾਨ ਦੇ ਵਿੱਚ ਇਹ ਕਿੰਨੇ ਧਰਮ ਨੇ ਸਭ ਤੋਂ ਚੰਗਾ ਕੰਮ ਤੇ ਇਹ ਵੀ ਸਾਰਿਆਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਏ, ਰਾਜ ਭਾਗ ਸਾਡਾ ਹੋਵੇ ਤੇ ਧਰਮ ਕਿਸੇ ਹੋਰ ਦੀ ਗੱਲ ਚੱਲੇ। ਅੱਜ ਵੀ ਸਾਡੇ ਭਾਰਤ ਵਿੱਚ ਇਹੋ ਕੁਛ ਹੈ ਨਾ, ਵੀ ਰਾਜ ਭਾਗ ਜਿਹਨਾਂ ਦਾ ਉਹ ਕਹਿੰਦੇ ਨੇ ਬਾਕੀ ਸਾਰੇ ਖਤਮ ਕਰਤੇ ਜਾਣ, ਆ ਜਾਓ ਸਾਡੀ ਕਲਾਵੇ ਵਿੱਚ ਆ ਜਾਓ, ਇਹੀ ਯਤਨ ਹੋ ਰਿਹਾ ਉੱਥੇ ਵੀ, ਹਰ ਇੱਕ ਦਾ ਐਵੇਂ ਦਾ ਹੁੰਦਾ ਹੈ। ਤੇ ਉਹਨਾਂ ਕੱਟੜ ਪੰਥੀਆਂ ਨੇ ਰਲ ਮਿਲ ਕਰਕੇ ਅਕਬਰ ਵੇਲੇ ਪੇਸ਼ ਨਾ ਗਈ ਜਹਾਂਗੀਰ ਦੇ ਦੁਆਲੇ ਆਣ ਇਕੱਠੇ ਹੋਏ, ਉਹਨੂੰ ਹਮਾਇਤ ਦਿੱਤੀ, ਉਹਦੀ ਸਪੋਰਟ ਕੀਤੀ, ਰਾਜਗੱਦੀ ਤੇ ਉਹ ਬੈਠ ਗਿਆ। ਆਉਂਦੇ ਸਾਰ ਉਹਨੇ ਐਸਾ ਜ਼ੁਲਮ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਉਸੇ ਜ਼ੁਲਮ ਤਸ਼ੱਦਦ ਦੇ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਵਾਹ ਵਾਸਤਾ ਪਿਆ, ਸ਼ਿਕਾਇਤਾਂ ਹੋਈਆਂ ਝੂਠੀਆਂ ਸੱਚੀਆਂ ਸ਼ਿਕਾਇਤਾਂ ਮੁਤਾਬਕ ਲਾਹੌਰ ਦੀ ਧਰਤੀ ਤੇ ਉਚੇਚੇ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੁਲਾਵਿਆ ਗਿਆ। ਕਾਰਨ ਕਿਹਾ ਗਿਆ, ਤੂੰ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਸਪੋਰਟ ਕੀਤੀ ਹੈ, ਹਾਲਾਂਕਿ ਇਤਿਹਾਸਕਾਰ ਇਸ ਬਾਤ ਨੂੰ ਮੰਨਦੇ ਨਹੀਂ, ਨਾ ਉਹ ਤਰੀਕਾਂ ਰਲਦੀਆਂ ਨਾ ਸਥਾਨ ਰਲਦਾ ਹੈ, ਪਰ ਵਿਰੋਧੀਆਂ ਨੂੰ ਇੱਕ ਮੌਕਾ ਮਿਲ ਗਿਆ ਸੀ ਜਦ ਜਹਾਂਗੀਰ ਬਗਾਵਤ ਕਰਨ ਵਾਲੇ ਆਪਣੇ ਖੁਸਰੋ ਦੇ ਖਿਲਾਫ਼ ਜਿਨ੍ਹਾਂ ਨੇ ਮਾੜਾ ਮਾੜਾ ਸਾਧਤਾ ਸਭ ਨੂੰ ਫਾਹੇ ਲਾਉਣ ਲੱਗ ਪਿਆ। ਇਸ ਮੌਕੇ ਨੂੰ ਗਨੀਮਤ ਜਾਣ ਕੇ ਜਹਾਂਗੀਰ ਦੇ ਕੰਨ ਭਰੇ ਗਏ ਤੇ ਲਾਹੌਰ ਵੱਲ ਨੂੰ ਬੁਲਾ ਲਿਆ ਗਿਆ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਜਾਣ ਤੋਂ ਪਹਿਲਾਂ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇ ਕੇ ਆਉਣ ਵਾਲੇ ਸਮੇਂ ਭਵਿੱਖ ਦੇ ਬਾਰੇ ਜਾਗਰੂਕ ਕਰਕੇ ਨਾਲ ਕਹਿ ਕੇ ਗਏ, ਤੁਸੀਂ ਸ਼ਸਤਰਧਾਰੀ ਹੋਣਾ ਹੈ, ਜੇ ਸ਼ਾਂਤਮਈ ਢੰਗ ਨਾਲ ਜ਼ੁਲਮ ਤੇ ਜ਼ਾਲਮ ਵਿਅਕਤੀ ਦਾ ਮਨ ਨਾ ਬਦਲਿਆ ਤੇ ਉਹਦਾ ਅਗਲਾ ਇਹ ਹੈ ਵੀ ਹੱਥਾਂ ਬਾਜ ਕਰਾ ਰਿਹਾ ਵੈਰੀ ਮਿੱਤ ਨਾ ਹੋਏ, ਫਿਰ ਤਲਵਾਰ ਧਾਰਨੀ ਜਿਹੜੀ ਉਹ ਜਾਇਜ਼ ਹੈ, ਫਿਰ ਮਨੁੱਖਤਾ ਨੂੰ ਜਗਾ ਲੈਣਾ ਚਾਹੀਦਾ, ਸੱਚ ਦੇ ਹੱਕ ਵਿੱਚ ਖੜਨਾ ਅਤਿ ਜ਼ਰੂਰੀ ਹੈ। ਉਹਨਾਂ ਨੂੰ ਕਿਹਾ ਤੁਸੀਂ ਦੁਆਬੇ ਵਿੱਚ ਨਿਵਾਸ ਕਰ ਲੈਣਾ, ਹਦਾਇਤਾਂ ਦਿੱਤੀਆਂ ਤੇ ਆਪ ਲਾਹੌਰ ਜਾ ਕੇ ਅੱਜ ਦੇ ਦਿਹਾੜੇ ਪੰਜ ਦਿਨ ਕੈਦ ਦੀ ਬਾਤ ਵੀ ਚੱਲੀ, ਤੀਰ ਨੇ ਲਿਖੀ ਹੋਈ ਹੈ, ਜ਼ੁਲਮ ਤਸ਼ੱਦਦ ਤਸੀਹੇ ਸਭ ਕੁਝ ਸੱਚੇ ਪਾਤਸ਼ਾਹ ਨੂੰ ਦਿੱਤਾ ਗਿਆ, ਸ਼ਹਿਦ ਦਾ ਜਾਮ ਪੀ ਗਏ, ਲੇਕਿਨ ਸੱਚ ਦੇ ਮਾਰਗ ਤੋਂ ਇਨਕਾਰੀ ਨਾ ਹੋਏ, ਐਸਾ ਵਿਲੱਖਣ ਇਤਿਹਾਸ ਸਿਰਜ ਕੇ ਗਏ। ਸੱਚ ਦੇ ਪੁਜਾਰੀਆਂ ਦੀ ਇੱਕ ਵੱਡੀ ਜਮਾਤ ਖੜੀ ਹੋ ਗਈ, ਬੰਦ ਬੰਦ ਕਟਵਾਉਣਾ, ਖੋਪਰੀਆਂ ਨਹਾਉਣੀਆਂ, ਆਰਿਆਂ ਨਾਲ ਚੀਰੇ ਜਾਣਾ, ਇੱਕ ਬਹੁਤ ਵੱਡੀ ਲੜੀ ਬਣ ਗਈ। ਗੁਰੂ ਕਿਰਪਾ ਕਰੇ ਇਸ ਮਹਾਨ ਸ਼ਖਸੀਅਤ ਨੂੰ, ਉਸ ਮਹਾਨ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ ਕਰਦੇ ਹਾਂ। ਗੁਰੂ ਕਿਰਪਾ ਕਰੇ
ਉਹਨਾਂ ਦੇ ਪੁਰਬ ਮਨਾਉਂਦਿਆਂ ਉਹਨਾਂ ਵੱਲੋਂ ਸੱਚ ਦੀ ਖਾਤਰ ਕੁਰਬਾਨ ਹੋਣ ਦੇ ਲਈ ਸੱਚ ਦੇ ਨਾਮ ਨਾਲ ਜੁੜਨਾ ਅਤਿ ਜ਼ਰੂਰੀ ਹੈ ਅਤੇ ਗੁਰਬਾਣੀ ਦਾ ਹਰ ਸ਼ਬਦ ਜਿਹੜਾ ਹੈ ਉਹ ਸਾਨੂੰ ਨਿਰੰਕਾਰ ਦੇ ਨਾਮ ਨਾਲ ਜੋੜਦਾ ਹੈ ਕਿਉਂਕਿ ਤੱਤੀ ਤਵੀ ਤੇ ਬਹਿ ਕੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕੋ ਮੰਨਿਆ ਤੇ ਕਿਹਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਵੰਗ ਹੈ। ਨਾਮ ਨਾਲ ਜੁੜਨਾ ਹੀ ਸਭ ਤੋਂ ਵੱਡੀ ਜਿਹੜੀ ਹੈ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਹੈ। ਨਾਮ ਨਾਲ ਜੁੜਿਆ ਹੀ ਸੱਚ ਤੇ ਪਹਿਰਾ ਦੇ ਸਕਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਜੋ ਲੜੀਵਾਰ ਆਪਾਂ ਨੇ ਵਿਚਾਰ ਦੇਣ ਰੱਖਿਆ ਹੈ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਨਾਨਕ ਤੁਲੀਐ ਤੋਲ ਜੇ ਜੀਓ ਪਿੱਛੇ ਪਾਈ ਹੈ ਇਕਸ ਨਾ ਪੁੱਜੇ ਬੋਲ ਜੇ ਪੂਰਾ ਪੂਰਾ ਕਰ ਮਿਲੇ। ਹੁਣ ਕਹਿਣ ਲੱਗੇ ਨਿਰੰਕਾਰ ਦੇ ਨਾਮ ਨੂੰ ਜੇ ਪ੍ਰਾਪਤ ਕਰਨਾ ਤੇ ਉਹਦੇ ਬਰਾਬਰ ਇੱਕੋ ਇੱਕ ਢੰਗ ਹੈ ਕਿ ਆਪਾਂ ਭਾਵ ਸਮਰਪਿਤ ਕਰ ਦਿੱਤਾ ਜਾਏ। ਸਭ ਤੋਂ ਸਖੈਨ ਤਰੀਕਾ ਹੈ ਨਿਰੰਕਾਰ ਦੇ ਮਾਰਗ ਨੂੰ ਸਮਝ ਕੇ ਉਹ ਸੰਸਾਰੀ ਹੋਇਆ ਜਾਏ, ਉਹਦੇ ਭਾਣੇ ਵਿੱਚ ਉਹਦੀ ਰਜਾ ਵਿੱਚ ਆਉਂਦਿਆਂ ਹੋਇਆਂ ਆਪਣੇ ਮਨ ਦੀ ਮਤ ਤਿਆਗ ਕੇ ਤੇ ਜਿੰਦ ਨੂੰ ਨਿਰੰਕਾਰ ਦੇ ਨਾਮ ਨਾਲ ਤੋਲ ਦਈਏ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਨਾਨਕ ਤੁਲੀਏ ਤੋਲ ਜੇ ਜੀਓ ਪਿੱਛੇ ਪਾਈ ਹੈ ਇਕਸ ਨਾ ਪੁੱਜੇ ਬੋਲ ਜੇ ਪੂਰੇ ਪੂਰਾ ਕਰ ਮਿਲੇ। ਇਸ ਤੋਂ ਬਿਨਾਂ ਹੋਰ ਕੋਈ ਪੂਰਾ ਉਸ ਦੇ ਬਰਾਬਰ ਤੋਲਿਆ ਜਾਣ ਵਾਲਾ ਬਚਨ ਨਹੀਂ ਹੈ। ਕੇਵਲ ਤੇ ਕੇਵਲ ਨਿਰੰਕਾਰ ਦੇ ਸੱਚ ਨਾਲ ਜੁੜਿਆ ਹੀ ਉੱਥੇ ਪ੍ਰਵਾਨ ਹੋਇਆ ਜਾ ਸਕਦਾ ਹੈ। ਵੱਡਾ ਆਖਣ ਭਾਰਾ ਤੋਲ, ਪਰ ਕਹਿਣ ਲੱਗੇ ਜੇ ਉਹਨੂੰ ਅਸੀਂ ਵੱਡਾ ਵੀ ਆਖੀਏ ਤੇ ਇਹ ਬੋਲ ਵੀ ਬਹੁਤ ਭਾਰਾ ਨਹੀਂ ਹੈ, ਕਿੰਨਾ ਕੁ ਵੱਡਾ ਕਹਿ ਸਕਾਂਗੇ, ਕਿਹਦੀ ਮਿਸਾਲ ਦੇ ਦੇਵਾਂਗੇ? ਜਿੰਨਾ ਕੁਛ ਅਸੀਂ ਵੇਖਿਆ ਉਹਦੀ ਮਿਸਾਲ ਦੇਵਾਂਗੇ ਨਾ, ਕਿਸੇ ਨਾਲ ਤੋਲਣ ਦਾ ਯਤਨ ਕਰਾਂਗੇ? ਪਰ ਉਹ ਬਹੁਤ ਵੱਡਾ, ਅਸੀਂ ਕੋਈ ਮਿਸਾਲ ਅਨੁਪਮਾ ਦੇ ਨਾਲ ਉਹਦੇ ਕਿਸੇ ਨੇ ਉਪਮਾ ਨਹੀਂ ਕਰ ਸਕਦੇ। ਹੋਰ ਹੌਲੀ ਮੱਤੀ ਹੌਲੇ ਬੋਲ, ਕਹਿਣ ਲੱਗੇ ਬੜੇ ਮਤ ਚੱਲੇ ਹੌਲੇ ਹੌਲੇ ਬੋਲ ਕਹਿ, ਪਰ ਉਹਦੇ ਬਰਾਬਰ ਦਾ ਉਹਦੇ ਨਿਰੰਕਾਰ ਦੇ ਜੋ ਉਸਦੀ ਵਿਆਖਿਆ ਕਰ ਸਕਦਾ ਹੋਵੇ ਕੋਈ ਬੋਲ ਨਹੀਂ ਹੈ। ਹਾਂ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਟੁੱਬੀ ਲਾਈ ਜਾ ਸਕਦੀ, ਤੋਲਿਆ ਨਹੀਂ ਜਾ ਸਕਦਾ। ਧਰਤੀ ਪਾਣੀ ਪਰਬਤ ਪਾਰ, ਸਾਡੀ ਅਵਸਥਾ ਇਹ ਹੈ ਕਿ ਧਰਤੀ ਕਿੰਨੀ ਵੱਡੀ ਸਾਨੂੰ ਜਾਪਦੀ ਹੈ ਤੇ ਪਾਣੀ ਕਿੰਨਾ ਹੈ, ਪਰਬਤ ਕਿੰਨੇ ਭਾਰੇ ਨੇ ਤੇ ਉਹਨਾਂ ਨੂੰ ਕੋਈ ਕੰਡੇ ਤੇ ਸਲਿਆਰ ਤੋਰ, ਕਿਉਂ ਕੰਡਾ ਤੋਲੈ ਸੁਨਿਆਰ, ਇਹਨਾਂ ਨੂੰ ਕੰਡੇ ਤੇ ਤੋਲਣ ਦਾ ਕੋਈ ਯਤਨ ਕਰੇ ਤੇ ਨਹੀਂ ਤੋਲਿਆ ਜਾ ਸਕਦਾ ਨਾ। ਇਸੇ ਤਰ੍ਹਾਂ ਨਿਰੰਕਾਰ ਨੂੰ ਅਸੀਂ ਆਪਣੀ ਬੁੱਧੀ ਨਾਲ ਆਪਣੀ ਜ਼ਬਾਨ ਨਾਲ ਨਹੀਂ ਤੋਲ ਸਕਦੇ, ਨਹੀਂ ਬੋਲ ਸਕਦੇ, ਉਹਦੇ ਬਾਬਤ ਪੂਰਨ ਤੌਰ ਤੇ ਅਸੀਂ ਨਹੀਂ ਉਹਦੀ ਵਿਆਖਿਆ ਕਰ ਸਕਦੇ, ਸਾਡੇ ਵੱਸ ਦੀ ਬਾਤ ਨਹੀਂ। ਤੋਲਾ ਮਾਸਾ ਰਕਤ ਪੈ, ਬਥੇਰੇ ਅਸੀਂ ਯਤਨ ਕਰੇਗਾ ਤੋਲੇ ਮਾਸੇ ਤੇ ਰਤੀਆਂ ਪਾ ਪਾ ਕੇ ਤੋਲੇ ਤੇ ਕਹਿ ਵੀ ਮੈਂ ਤੋਲ ਦੇਵਾਂਗਾ, ਇਹ ਸਾਡੇ ਵੱਸ ਦੀ ਬਾਤ ਨਹੀਂ, ਨਹੀਂ ਪੂਰੀ। ਨਾਨਕ ਪੁੱਛਿਆ ਦੇ ਬਜਾਏ ਕਿਵੇਂ, ਗੱਲੀ ਬਾਤੀ ਤੇ ਪੂਰਾ ਹੋ ਜਾਏਗਾ ਮੈਂ ਤੋਲਦਾ, ਪਰ ਨਹੀਂ, ਬਹੁਤੇ ਧਰਮਾਂ ਨੇ ਗੱਲ ਕਹੀ ਹੈ। ਉਹਦਾ ਅੰਤ ਪਾਉਣ ਦਾ ਯਤਨ ਕਈਆਂ ਨੇ ਕੀਤਾ, ਪਰ ਗੁਰਮਤ ਵਿਚਾਰਧਾਰਾ ਮੁਤਾਬਕ ਉਹਦਾ ਅੰਤ ਪਾਉਣਾ ਮਨੁੱਖ ਦੇ ਵੱਸ ਦੀ ਬਾਤ ਨਹੀਂ। ਮੂਰਖ ਅੰਧਿਆ ਅੰਧੀ ਧਾਤ, ਮੂਰਖ ਲੋਕਾਂ ਨੇ ਇਹ ਯਤਨ ਕੀਤੇ, ਕਹਿ ਕਹਿ ਕਰਨ ਕਹਾਏ ਨੇ ਆਪ, ਕਹਿ ਕਹਿ ਕੇ ਆਪਣੇ ਆਪ ਨੂੰ ਮਹਾਨ ਕਹਾਉਣ ਦਾ ਯਤਨ ਕੀਤਾ ਉਹਨਾਂ ਲੋਕਾਂ ਨੇ। ਆਖਣ ਔਖਾ ਸੁਣਨਾ ਔਖਾ, ਆਖ ਨਾ ਜਾਪੀ ਆਖ, ਨਿਰੰਕਾਰ ਦੇ ਬਾਰੇ ਕਹਿਣਾ ਔਖਾ ਹੈ, ਉਹਦੇ ਬਾਰੇ ਬੋਲਣਾ ਔਖਾ ਹੈ, ਉਹਦੇ ਬਾਬਤ ਸਭ ਕੁਝ ਕਹਿ ਦੇਣਾ ਸਾਡੇ ਵੱਸ ਦੀ ਬਾਤ ਨਹੀਂ, ਉਹ ਸਾਡੇ ਆਖਣ ਵਿੱਚ ਨਹੀਂ ਹੈ। ਇੱਕ ਆਖੇ ਇੱਕ ਆਖ ਆਖੇ ਸਭ ਭਾਗ ਸ਼ਬਦ ਭਾਖੇ ਅਰਧ ਉਰਧ ਦਿਨ ਰਾਤ ਦਿਨ ਰਾਤ ਲਗਾਤਾਰ ਕਹਿਣ ਦਾ ਯਤਨ ਕਰਦੇ ਨੇ, ਪਰ ਫਿਰ ਵੀ ਨਿਰੰਕਾਰ ਦੇ ਬਾਬਤ ਪੂਰਾ ਕਿਹਾ ਜਾਣਾ ਉਹਨਾਂ ਦੇ ਵੱਸ ਬਾਤ ਨਹੀਂ। ਜੇ ਕਿਹਾ ਹੋਏ ਤਾਂ ਕਿਉਂ ਦਿਸੈ ਜਾਪੈ ਰੂਪ ਨਾ ਜਾਤ, ਜੇ ਤੇ ਹੋਵੇ ਤੇ ਫਿਰ ਤੁਹਾਡੇ ਬਾਰੇ ਕਿਹਾ ਜਾਵੇ, ਪਰ ਉਹਦਾ ਨਾ ਕੋਈ ਰੰਗ ਹੈ ਨਾ ਕੋਈ ਰੂਪ ਹੈ, ਨਾ ਸਾਡੇ ਕੋਲ ਏਡਾ ਵੱਡਾ ਮੀਟਰ ਹੈ ਜਿਹਦਾ ਤੋਲ ਲਈਏ, ਨਾ ਉਹਦੇ ਸਨਮੁੱਖ ਪਾਇਆ ਜਾਣ ਵਾਲਾ ਕੋਈ ਤੋਲ ਹੈ ਸਾਡੇ ਕੋਲ, ਕੇਵਲ ਤੇ ਕੇ ਜਿੰਦਨ ਮਾਣੀ ਹੈ, ਇਹ ਦੇ ਕਰਕੇ ਤੋਲਿਆ ਜਾ ਸਕਦਾ। ਮਨ ਦੇ ਰਾਮ ਲਈ ਇਹ ਮੋਲ ਹੋ ਸਕਦਾ ਹੈ, ਆਪਾਂ ਆਪ ਤੋਲ ਕੇ ਨਿਰੰਕਾਰ ਨੂੰ ਸਮਝਿਆ ਜਾਏ।
ਸਭ ਕਾਰਨ ਕਰਤਾ ਕਰੇ ਘਟ ਔਕਟ ਘਟਕਾ ਥਾਪ ਆਖਣ ਔਖਾ ਨਾਨਕਾ ਆਖ ਨ ਜਾਪੈ ਆਖ ਆਖਣਾ ਔਖਾ ਹੈ। ਅਸੀਂ ਉਹਦੇ ਬਾਬਤ ਨਿਰੰਕਾਰ ਦੇ ਬਾਰੇ ਪੂਰਨ ਤੌਰ ਤੇ ਨਹੀਂ ਕਹਿ ਸਕਦੇ। ਇਹ ਹੈ ਕਿ ਉਹਦੇ ਗੁਣਾਂ ਨੂੰ ਗਹਿਣ ਕਰਦੇ ਕਰਦੇ ਅਸੀਂ ਗੁਣ ਰੂਪ ਹੋ ਕਰਕੇ ਗੁਣ ਕੇ ਗੁਣੀ ਸਮਾਵਣਿਆ ਹੋ ਸਕਦੇ ਹਾਂ। ਪੌੜੀ ਨਾਏ ਸੁਣੀਐ ਮਨ ਰਹਿਸੀ ਹੈ ਨਾਮੈ ਸਾਂਤ ਆਈ। ਅਸਲ ਤਰੀਕਾ ਆਹ ਹੈ ਕਿ ਉਹਦੇ ਨਾਮ ਨੂੰ ਸੁਣਿਆ ਜਾਏ, ਮਨ ਵਿੱਚ ਵਸਾਇਆ ਜਾਏ ਅਤੇ ਮਨ ਵਿੱਚ ਅਨੰਤ ਅਤੇ ਖੇੜਾ ਨਾਮੈ ਸ਼ਾਂਤ ਆਈ। ਨਾਮ ਜਪਣ ਨਾਲ ਸ਼ਾਂਤ ਆ ਜਾਂਦੀ ਹੈ, ਜਿਹੜੀ ਤੱਤੀ ਤਵੀ 'ਤੇ ਵੀ ਸ਼ਾਂਤੀ ਰੱਖਦੀ ਹੈ ਇਨਸਾਨ। ਸੰਸਾਰ ਦਾ ਕੋਈ ਵਿਕਾਰ ਉਹਨਾਂ ਦਾ ਇਹ ਸ਼ਾਂਤ ਪੜੇ ਨੂੰ ਵਿਗਾੜ ਨਹੀਂ ਸਕਦਾ। ਇਸ ਲਈ ਗੁਰਮਤ ਨੇ ਵਾਰ ਵਾਰ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਕਹਿਣ ਲੱਗੇ ਨਾਏ ਸੋਹਣੀ ਹੈ ਮਨ ਤ੍ਰਿਪਤੀ ਹੈ ਸਭ ਦੁੱਖ ਗਵਾਈ। ਨਾਮ ਦੇ ਸੁਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਰੱਜ ਜਾਂਦਾ, ਭੁੱਖਾਂ ਮਿਟ ਜਾਂਦੀਆਂ ਨੇ, ਦੁੱਖ ਖਤਮ ਹੋ ਜਾਂਦੇ ਨੇ। ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਗੁਰਮੁਖ ਪਿਆਰੇ ਦੀ ਬਣ ਜਾਂਦੀ, ਜਿਹੜੇ ਨਾਂ ਨੂੰ ਆਖਦੇ ਨੇ, ਨਾਂ ਨੂੰ ਸੁਣਦੇ ਨੇ, ਨਾਮ ਨੂੰ ਮੰਨਦੇ ਨੇ। ਨਾਏ ਸੁਣੀਏ ਨਾ ਉਪਜੈ ਨਾ ਮੈਂ ਵਡਿਆਈ, ਨਾ ਸੁਣਿਆ ਨਾਮ ਦੀ ਵਡਿਆਈ ਇਨਸਾਨ ਦੇ ਜੀਵਨ ਦਾ ਵੀ ਆਧਾਰ ਬਣ ਜਾਂਦੀ। ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ। ਉਸ ਗੁਰਮੁਖ ਪਿਆਰੇ ਲਈ ਸਭ ਤੋਂ ਉੱਚੇ ਨਾਮ ਹੈ, ਬਾਕੀ ਸਭ ਕੁਛ ਨੀਵਾਂ। ਨਾਮ ਜਪਣ ਨਾਲ ਹੀ ਗਤੀ ਪ੍ਰਾਪਤ ਹੁੰਦੀ ਹੈ। ਜਿਸ ਦੀ ਜਿਸ ਪਦਵੀ ਦੀ ਪ੍ਰਾਪਤੀ ਮਨੁੱਖਾਦਹੀ ਦਾ ਅਸਲ ਮਕਸਦ ਹੈ, ਗੁਰਮੁਖ ਨਾਮ ਧਿਆਈ ਹੈ ਨਾਨਕ ਲਿਵਲਾਈ। ਗੁਰੂ ਦੇ ਗੁਰੂ ਵੱਲ ਮੁੱਖ ਕਰਕੇ ਗੁਰੂ ਦੇ ਗਿਆਨ ਨਾਲ ਹੀ ਉਸ ਸੱਚੇ ਪਾਤਸ਼ਾਹ ਦੇ ਨਾਮ ਨੂੰ ਧਿਆਇਆ ਜਾ ਸਕਦਾ, ਉਹਦੇ ਨਾਲ ਸੱਚੀ ਲਿਵ ਜੁੜਦੀ ਹੈ। ਐਸੀ ਅਵਸਥਾ ਬਣ ਜਾਂਦੀ ਹੈ ਜਤ ਦੇਖਾਂ ਤਤ ਤੂੰ, ਜਾਂ ਇਉਂ ਕਹਿ ਲਈਏ ਤੂੰ ਤੂੰ ਕਰਤਾ ਤੂੰ ਹੋਵਾ, ਮੁਝਵੇਂ ਰਹਾ ਨਾ ਹੂੰ ਆਪਾ ਫਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ। ਇਹ ਅਵਸਥਾ ਬਣ ਗਈ ਸ਼ਹਿਨਸ਼ਾਹ ਰਹਿਮਤ ਕਰੇ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਸ਼ਹਾਦਤ ਦੇ ਕਰਕੇ ਮਨੁੱਖਤਾ ਨੂੰ ਗਿਆਨ ਦਾ ਇੱਕ ਮਹਾਨ ਗ੍ਰੰਥ ਬਖਸ਼ਿਆ ਹੈ, ਜਿਸ ਨੇ ਮਨੁੱਖਤਾ ਨੂੰ ਸੱਚ ਨਾਲ ਨਿਰੰਕਾਰ ਦੇ ਸੱਚੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਬਖਸ਼ੀ ਹੈ। ਆਓ ਅਰਦਾਸ ਬੇਨਤੀ ਕਰੀਏ ਉਸ ਮਹਾਨ ਸਤਿਗੁਰੂ ਜੀ ਨੂੰ ਕੋਟਾਨ ਕੋਟ ਪ੍ਰਣਾਮ ਦੇ ਨਾਲ ਨਾਲ ਅਰਦਾਸ ਬੇਨਤੀ ਕਰੀਏ।

0: ਗੁਰਨਾ ਚੁੱਕਾਂ ਦੀ ਖਿਮਾ ਬਖਸ਼ੋ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਕਹੇ ਯਹ ਮਥੁਰਾ ਜਬ ਜਗ ਤਾਰਨ ਕਾ ਅਵਤਾਰ ਬਣਾਇਓ ਜਾਂ ਫਿਰ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨੈ ਆਇਓ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸ਼ਹੀਦੀ ਦੇ ਦਿਹਾੜੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀ ਭਰ ਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਤਪਾਂ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਕਾਰ ਜੋ ਯਾਨੀ ਸਕੱਤਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਇਨਾਹੇ ਬਣੀ ਲੜੀ ਵਾਰ ਕਥਾ ਸਰਵਨ ਕਰਾਈ ਹੈ ਜੀ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਅਤੇ ਪਵਿੱਤਰ ਬਾਣੀ ਸੁਖਮੀ ਸਾਹਿਬ ਦੇ ਪਾਠ ਦੋ ਦਿਨ ਬਾਕੀ ਨੇ, 7:30 ਸ਼ਾਮ ਤੋਂ 8:45 ਤੱਕ ਕੱਲ੍ਹ ਵੀ ਅਤੇ ਪਰਸੋਂ ਵੀ ਪਾਠ ਹੋਣਗੇ ਸੰਗਤੀ ਰੂਪ ਵਿੱਚ। ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀ ਭਰਨ ਲਈ। ਐਤਵਾਰ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਣ ਸਾਰਾ ਦਿਨ ਦਾ ਪ੍ਰੋਗਰਾਮ ਹੈਗਾ। ਉਸ ਦੇ ਵਿੱਚ ਜੋ ਆਪਾਂ ਨੇ ਘਰਾਂ 'ਚ ਸਵਾਦ ਦੇ ਭੱਲੇ ਲਈ ਸਹਿਜ ਪਾਠ ਰੱਖੇ ਸਨ, ਉਹਨਾਂ ਦੇ ਭੋਗ ਸਵੇਰੇ 10 ਵਜੇ ਮੇਨ ਹਾਲ 'ਚ ਇੱਥੇ ਪੈਣੇ ਨੇ। 10 ਤੋਂ ਪਹਿਲਾਂ ਆਪ ਜੀ ਨੇ ਬਾਜਮਾਨ ਹੋ ਜਾਣਾ। ਜੇ ਅਜੇ ਨਾਂ ਨਹੀਂ ਲਿਖਾਇਆ ਪਾਠ ਕਰ ਲਿਆ ਤਾਂ ਜ਼ਰੂਰ ਟੈਕਸਟ ਕਰ ਦਿਓ 408-712-4145 'ਤੇ। ਆਓ ਹੁਣ ਆਪਾਂ ਇਨਾਹੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
3: ਕਲ ਕਲੇਸ਼ ਤਨ ਮਾਹਿ ਮਿਟਾਵੋ
2: ਸਿਮਰੋ ਜਾਸ ਬਿਸੰਬਰ ਏਕੈ
3: ਨਾਮ ਜਪਤ ਅਗਨਤ ਅਨੇਕੈ
2: ਵੇਦ ਪੁਰਾਣ ਸਿਮਰਤ ਸੁਧਾਕਰ
3: ਕਿਨੇ ਰਾਮ ਨਾਮ ਇਕ ਆਖਰ
2: ਕਿਨਕਾ ਏਕ ਜਿਸ ਜੀ ਬਸਾਵੈ
3: ਕਾਂਕੀ ਮਹਿਮਾ ਗਨੀ ਨ ਆਵੈ
2: ਕਾਂਕੀ ਏਕੈ ਦਰਸ ਤੁਹਾਰੋ
3: ਨਾਨਕ ਉਨਸੰਗ ਮੋਹੇ ਉਧਾਰੋ
2: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
3: ਭਗਤ ਜਨਾ ਕੈ ਮਨ ਬਿਸਰਾਮ ਰਹਾ
2: ਪ੍ਰਭ ਕੈ ਸਿਮਰਨ ਗਰਭ ਨਾ ਬਸੈ
3: ਪ੍ਰਭ ਕੈ ਸਿਮਰਨ ਦੁਖ ਜਮ ਨਸੈ
2: ਪ੍ਰਭ ਕੈ ਸਿਮਰਨ ਕਾਲ ਪਰ ਹਰੈ
3: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
2: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ
3: ਪ੍ਰਭ ਕੈ ਸਿਮਰਨ ਅੰਦਿਨ ਜਾਗੈ
2: ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ
3: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
2: ਪ੍ਰਭ ਕਾ ਸਿਮਰਨ ਸਾਧ ਕੈ ਸੰਗ
3: ਸਰਬ ਨਿਧਾਨ ਨਾਨਕ ਹਰ ਰੰਗ
2: ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ
3: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
2: ਪ੍ਰਭ ਕੈ ਸਿਮਰਨ ਜਪ ਤਪ ਪੂਜਾ
3: ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ
2: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
3: ਪ੍ਰਭ ਕੈ ਸਿਮਰਨ ਦਰਗਹਿ ਮਾਨੀ
2: ਪ੍ਰਭ ਕੈ ਸਿਮਰਨ ਹੋਏ ਸੋ ਭਲਾ
3: ਪ੍ਰਭ ਕੈ ਸਿਮਰਨ ਸੁਫਲ ਫਲਾ
2: ਸੇ ਸਿਮਰੈ ਜਿਨ ਆਪ ਸਿਮਰਾਏ
3: ਨਾਨਕ

0: ਸੁਖ ਪ੍ਰਾਤ ਮੀਤ ਬੰਤਾ ਸੰਗ ਹਸੈ
1: ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਅਮੁਲਾ
1: ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਹਸਤ ਪਾਵ ਕਰ ਨੇਤਰ ਰਸਨਾ
0: ਇਸੇ ਤਿਆਗ ਅਵਰ ਸੰਗ ਰਚਨਾ।

0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਭਾਵ ਸਿਆਣਪ ਸਗਲ ਤੇ ਰਹਿਤ
0: ਸਭ ਕਸ ਜਾਣਿਆ ਤਮ ਕੀ ਰਹਿਤ
1: ਜਿਸ ਭਾਵ ਹੈ ਤਿਸ ਲਏ ਲੜ ਲਾਏ
0: ਸ਼ਾਂਤ ਅਨੰਤ ਰਿਆ ਸਮਾਏ
1: ਸੋ ਸੇਵਕ

0: ਖਿਨ ਮੈਂ ਥਾਪ ਥਾਪ ਨਹਾਰਾ
1: ਪੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਤਾਰਾ ਧਰ ਰਹਾ ਵੈ
1: ਹੁਕਮੇ ਉਪਜੈ ਹੁਕਮ ਸੰਭਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰਕੜ ਦੇਖਿਆ ਆਪਣੀ ਵਡਿਆਈ
1: ਨਾਨਕ ਸਭ ਮੇਰੇ ਆਸਮਾਈ
0: ਪ੍ਰਭਾਵੈ ਮਾਨੁਗਤ ਪਾਵੈ
1: ਪ੍ਰਭਾਵੈ ਤਾਂ ਪਾਤਰ ਤਰਾਵੈ
0: ਪ੍ਰਭਾਵੈ ਬਿਨ ਸਾਸ ਤੇ ਰੱਖੈ
1: ਪ੍ਰਭਾਵੈ ਤਾਂ ਹਰ ਗੁਣ ਭਾਕੈ
0: ਪ੍ਰਭਾਵੈ

0: ਸ੍ਰਿਸ਼ਟੀ ਅਵਨਾਵੇ
1: ਕਹੋ ਮਾਨੁਖ ਤੇ ਕਿਆ ਹੋਏ ਆਵੇ
0: ਜੋ ਜਿਸ ਪਾਵੇ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕਿਛ ਲੇ
0: ਜੋ ਜਿਸ ਪਾਵੇ ਸੋਈ ਕਰੇ
1: ਅਣਜਾਣਤ ਬਿਖਿਆ ਮਹਿਰਚੈ
0: ਜੇ ਜਾਣਤ ਆਪਣੇ ਆਪ ਬਚੈ
1: ਭਰਮੇ ਭੂਲਾ ਦੈ ਦਿਸਤਾਵੇ
0: ਮਾਹੇ ਚਰ ਸੁਣ ਫਿਰੇ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇਜਨ ਨਾ ਮਿਲੇ
1: ਹਿਨ ਮੈਂ ਨੀਚ ਕੀਟ ਕੋ ਰਾਜ
0: ਪਾਲ ਬ੍ਰਹਮ ਗਰੀਬ ਨਿਵਾਸ
1: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
0: ਸਤਕਾਲ ਦਾ ਦਿਸ ਪ੍ਰਗਟਾਵੇ
1: ਜਾ ਕੋ ਆਪਣੀ ਕਰੇ ਬਖਸ਼ੀਸ ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਮਨ ਸਰਬ ਕੁਨਾਥ
1: ਆਗਿਆਕਾਰੀ ਬਪਰਾ ਜੀਓ
0: ਜੋ ਜਿਸ ਪਾਵੇ ਸੋਈ ਪੁੰਥੀਓ
1: ਕਬੂ ਊਚ ਨੀਚ ਮਹਿ ਬਸੈ
0: ਕਬੂ ਸੋਗ ਹਰ ਕਰੰਗ ਹਸੈ
1: ਕਬੂ ਨਿੰਦ ਚਿੰਤ ਵਿਵਹਾਰ
0: ਕਬੂ ਊਬ ਕਾਸ ਪਿਆਰ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਣ ਹਾਰ
1: ਕਬੂ ਨਿਰਤ ਕਰੈ ਬਹੁ ਭਾਤ
0: ਕਬੂ ਸੋਏ ਰਹੇ ਦਿਨ ਰਾਤ
1: ਕਬੂ ਮਹਾ ਕ੍ਰੋਧ ਵਿਕਰਾਲ
0: ਕਬੂ ਸਰਬ ਕੀ ਹੋਤ ਰਵਾਲ
1: ਕਬੂ ਹੋਏ ਬਹਿ ਬਡ ਰਾਜਾ
0: ਕਬੂ ਪਿਖਾਰੀ ਨੀਚ ਕਸਾਜਾ
1: ਕਬੂ ਅਪ ਕੀਰਤ ਮਹਿ ਆਵੇ
0: ਕਬੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੇ ਤੇ ਵੀ ਰਹੇ
0: ਗੁਰ ਪ੍ਰਸਾਦ ਨਾਨਕ ਸਚ ਕਹੇ
1: ਕਬੂ ਹੋਏ ਪੰਡਿਤ ਕਰੇ ਬਖਿਆਨ
0: ਕਬੂ ਮੋਨ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸਨਾਨ
0: ਕਬੂ ਸਿੱਧ ਸਾਧਕ ਮੁਗ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਜੀਆ
0: ਅਨਕ ਜੋਨ ਪਰ ਮੈਂ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇ ਨਚਾਵੇ
1: ਜੋ ਤਿਸ ਪਾਵੇ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਕਬੂ ਸਾਧ ਸੰਗਤ ਇਹੋ ਪਾਵੇ
0: ਉਸ ਸਥਾਨ ਤੇ ਬਹੁ ਨ ਆਵੇ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਬਿਨਾਸ
1: ਮੰਤਨ ਨਾਮ ਰਤੇ ਇਕ ਰੰਗ
0: ਸਦਾ ਬਸੇ ਪਾਰ ਬ੍ਰਹਮ ਕੈ ਸੰਗ

0: ਤੇਰੇ ਬਿਰਥਾ ਕੋਈ ਨਾ ਹੈ।
1: ਰੇਮਨ ਮੇਰੇ ਸਦਾ ਹਰ ਜਾਪ
0: ਅਬਨਾਸੀ ਪ੍ਰਭਾ ਪਿਆ
1: ਆਪਨ ਕੀਆ ਕਛੂ ਨਾ ਹੋਏ
0: ਸੋ ਪ੍ਰਾਣੀ ਲੋਚੈ ਹੋਏ
1: ਇਸ ਬਿਨ ਨਾਹੀ ਤੇਰੇ ਕਿਸ ਕਾਮ
0: ਜਗਤ ਨਾਨਕ ਜਪ ਏ ਕਰਨਾ
1: ਰੂਪਵੰਤ ਹੋਏ ਨਾਹੀ ਮੋਹ ਹੈ
0: ਕੀ ਜੋਤ ਸਗਲ ਘਟ ਸੋ ਹੈ
1: ਸੁਨਵੰਤਾ ਹੋਏ ਕਿਆ ਕੋ ਗਰਬ ਹੈ
0: ਜਾ ਸਭ ਕਿਸ ਤੀਖਾ ਦੀਆ ਦਰਬ ਹੈ
1: ਅਸੂਰਾ ਜੇ ਕੋ ਕਹਾਵੈ
0: ਕਲਾ ਬਿਨਾ ਕਹਿਤਾ ਵੈ
1: ਜੇ ਕੋ ਹੋਏ ਬਹਿ ਦਾਤਾ
0: ਇਸ ਦੇਨ ਹਾਰ ਜਾਣੇ ਗਾਵਾ
1: ਜਿਸ ਗੁਰ ਪ੍ਰਸਾਦ ਟੁਟੈ ਹੋ ਰੋ
0: ਨਾਨਕ ਸੋ ਜਨ ਸਦਾ ਅਰੋ
1: ਜੋ ਮੰਦਰ ਕੋ ਥਾਮੈ ਥਮਨ
0: ਜੋ ਗੁਰ ਕਾ ਸ਼ਬਦ ਮਨੈ ਅਸਥਮਨ
1: ਜੋ ਪਾਖਾਣ ਨਾਵ ਚੜਤਰ
0: ਰਾਣੀ ਗੁਰ ਚਰਨ ਲਗਤ ਨਿਸਤਰ
1: ਜੋ ਅੰਧ

0: ਸੱਚਤਾ ਕੀ ਰਹਿਤ
1: ਸਚ ਹਿਰਦੈ ਸਤਮੁਖ ਕਹਿਤ
0: ਸਚ ਹਿਰਦੈ ਸਾਚਾ ਆਕਾਰ
1: ਸਚ ਵਰਤੈ ਸਾਚਾ ਪਾਸਾ
0: ਪਾਰ ਬ੍ਰਹਮ ਜਿਨ ਸਚ ਕਰ ਜਾਤਾ
1: ਨਾਨਕ ਸੋ ਜਨ

0: ਦੀ ਠਾਡਾ ਹਰ ਨਾਉ
1: ਸਿਮਰ ਸਿਮਰ ਸਦਾ ਸਤਪਾ
0: ਸੋਬਿਨ ਸਹਿ ਪੂਰਨ ਹੋਇਆ
1: ਭਗਤ ਪਾਏ ਆਤਮ ਪ੍ਰਗਾ
0: ਸਿਤ ਕਰ ਜਾਏ ਬਸੈ ਬਿਨਾਸੀ
1: ਕਹੋ ਨਾਨਕ ਕਾਟੀ ਜਮ ਫਾਸੀ
0: ਤਤ ਵਿਚਾਰ ਕਹੇ ਜਨ ਸਾਚਾ
1: ਮਰੇ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇ
1: ਆਪ ਤਿਆਗ ਸ਼ਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਦਾਰ
1: ਹਰ ਹਰ ਸਿਮਰ ਪ੍ਰਾਨ ਅਧਾਰ
0: ਅਨਿਕ ਉਪਾਵ ਨਾ ਛੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਲਾਏ
1: ਮਨ ਬੰਚਤ ਨਾਨਕ ਫਲ ਪਾ
0: ਸੰਗ ਨ ਚਾਲਸ ਤੇਰੇ
1: ਤੂੰ ਕਿਆ ਲਫਤਾ ਵਹਿ ਮੂਰਖ ਮਨ
0: ਤੁਤ ਮੀਤ ਕੁਟੰਬਰ ਬੰਤਾ
1: ਇੰਤੇ ਕਹੋ ਤੁਮ ਕਵਨ ਸੁਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਵਨ ਛੁਟਕਾ
0: ਅਸਸਤੀ ਰਥ ਸਵਾਰੀ
1: ਝੂਠਾ ਡੰਮ ਝੂਠਾ ਸਾਰੀ
0: ਜਿੰਦੀ ਏ ਤਿਸ ਬੁਝਨਾ ਬਿਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਕੀਮਤ ਤੂ ਲੈ ਯਾਨੇ
1: ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀ
1: ਨਿਰਮਲ ਹੋਏ ਤੁਮਾਰੋ ਚੀ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਿਚਾਰ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਪੂਤ ਸਥਰ ਕੋ ਨਾਓ
1: ਸਹਿ ਸੁਭਾਏ ਨਾਨਕ ਗੁਣਗਾ
0: ਗੁਣਗਾਵਤ ਤੇਰੀ ਉਤਰਸ ਮੈਲ
1: ਬਿਨਸ ਜਾਏ ਹੋ ਮੈਂ ਵਿਖੈ
0: ਉਹੇ ਅਚਿੰਤ ਬਸੈ ਸੁਖ ਨਾਮ ਸਾਸ
1: ਗ੍ਰਾਸ ਹਰ ਨਾਮ ਸਮਾਨ
0: ਛਾੜ ਸੇ ਆਨਵ ਸਗਲੀ ਮਨਾ
1: ਸਾਥ ਸੰਗ ਪਾਵੇ ਸਚ ਤਨਾ
0: ਹਰ ਪੂੰਜੀ ਸੰਚ ਕਰਿਓ ਬਿਹਾਰ
1: ਇਹਾਂ ਸੁਖ ਦਰਗਹਿ ਜੈਕਾ
0: ਸਰਬ ਨਿਰੰਤਰ ਏਕੋ ਦੇ
1: ਕਹੋ ਨਾਨਕ ਜਾਂ ਕੇ ਮਸਤਕ ਲੈ
0: ਏਕੋ ਜਪੇ ਕੋ ਸਾਲਾ ਹੈ
1: ਏਕ ਸਿਮਰ ਏਕੋ ਮਨ ਆਹੇ
0: ਏਕਸ ਕੇ ਗੁਣ ਗਾਓ ਅਨੰਤ
1: ਜਪੋ ਹਰ
0: ਏਕ

0: ਸ੍ਰੇਸ਼ਟ ਬਦੀ
1: ਆਪ ਕਥੇ ਆਪ ਸੁਣਨੇ ਹਾਰ
0: ਆਪੇ ਏਕ ਬਿਸਥਾ
1: ਜਾ ਕਿਸ ਪਾਵੇ ਤਾਂ ਸ੍ਰੇਸ਼ਟ ਉਪਾਏ
0: ਆਪਣੇ ਪਾਣੇ ਲੈ ਸਮਾਏ
1: ਤੇ ਭਿੰਨ ਨਹੀਂ ਕਿਛ ਹੋਏ
0: ਆਪਨ ਸੂਤ ਸਭ ਜਗਤ ਪਰ ਹੋਏ
1: ਜਾਖੋ ਪ੍ਰਭ ਜੀ ਆ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸੁੰਦਰ ਸੀ ਤਤ ਕੇ ਬੈਤਾ
0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋ ਨਾ ਮਾਰੇ
0: ਸੋ ਮੂਆ ਜਿਸ ਮਨੋ ਬਿਸਾਰੇ
1: ਜਿਸ ਤਜ ਅਵਰ ਕਹਾਂ ਕੋ ਜਾਏ
0: ਸਭ ਸੇ ਰੇਖ ਨਿਰੰਜਨ ਰਾਏ
1: ਕੀ ਜੁਗਤ ਜਾ ਕੇ ਸਭ ਹਾਥ
0: ਅੰਦਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੇ ਆਪ
0: ਅੰਤਰ ਜਾਮੀ ਰਹੋ ਬਿਆ
1: ਪਾਲੇ ਜੀਨ ਬਹੁ ਪਾਤ
0: ਜੋ ਜੋ ਰਚੋ ਸੋ ਤਿਸੇ ਇਤਿਹਾਸ
1: ਜਿਸ ਪਾਵੇ ਤਿਸ ਲਈ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰਮਾਨਿਆ
0: ਕਰਨਹਾਰ ਨਾਨਕ ਇੱਕ ਜਾਣਿਆ
1: ਲਾਗਾ ਹਰੇ ਕਹਿਣਾਏ
0: ਇਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨਾਈ
0: ਹੁਕਮ ਬੂਝ ਪਰਮ ਪਦ ਪਾਈ
1: ਇਸਤੇ ਉਪਰ ਨਹੀਂ ਵਿਚਾਰ ਇਸਤੇ ਉਪਰ ਨਹੀਂ ਵਿਚਾਰ
0: ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈ
0: ਬੰਧਨ ਪੂਜੇ ਗੁਰ ਕੇ ਪੈ
1: ਇਹ ਲੋਕ ਸੁਖੀਏ ਪਰਲੋਕ ਸੋਹੇਲੇ
0: ਨਾਨਕ ਹਰ ਪ੍ਰਭ ਆਪੇ ਮਿਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਆਓ
1: ਆਠ ਪਹਿਰ ਪ੍ਰਭ ਦੇਖੋ ਨੇਰਾ
0: ਮਿਟੇ ਗਿਆਨ ਬਿਨ ਸੇ ਅੰਧੇਰਾ
1: ਸੁਨ ਉਪਦੇਸ ਹਿਰਦੈ ਵਸਾਓ
0: ਮਨੇ ਚੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲੇਵ ਸਵਾ
0: ਰਾਮ ਨਾਮ ਅੰਤਰ ਉਤਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸ ਤੇ ਸਾਚ ਪਰਿਖਿਆ
1: ਮੰਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਹੁੰ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੇ
2: ਨਾਨਕ ਬਹੁਰ ਨਾ ਆਵੇ ਜਾਏ
1: ਕਿਤੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਨ ਹਾਰ ਤੇ ਆਏ
1: ਮੇਰ ਪਹੁੰ ਜਪੈ ਸਗਲ ਪਹੁੰ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ
1: ਚਿੰਤਾ ਜਾਏ ਮਿਟੈ ਅਹੰਕਾਰ
0: ਜਿਸ ਜਨ ਤੋ ਕੋਈ ਨਾ ਪਹੁੰਚਣ ਹਾਰ
1: ਸਿਰ ਉਪਰ ਠਾਂਡਾ ਗੁਰਸੂਰਾ
0: ਨਾਨਕ ਤਾ ਕੇ ਕਾਰਜ
1: ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਸੰਤ ਪੇਖਤ ਉਦਰ ਸ੍ਰਿਸ਼ਟ
1: ਚਰਨ ਕਮਲ ਜਾਂ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਹਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸਹੋਤ ਨਿਹਾਰ
0: ਤਾ ਕੇ ਨਿਕਟ ਨਾ ਅਵਤਕਾਰ
1: ਅਮਰ ਭਏ

0: ਤਿੰਨ ਮੈਂ ਇਹੋ ਵਿਚਾਰ।
1: ਸੰਤ ਜਨਾ ਕਾ ਭੇਖਣ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੈ ਸੁ ਬਚਨ,
0: ਸ਼ਰਧਿਆ ਪੀ ਰਾਮ ਸੰਗ ਬਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਦਰ ਬਸੇ ਬਾਹਰ ਪੀ ਓਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀ ਆ ਸਭ ਸਤ,
0: ਤਿਸ ਭਗਤੇ ਸਗਲੀ ਉਤਪਤ,
1: ਤਿਸ ਭਾਵੈ ਤਾ ਕਰੇ ਵਿਸਥਾਰ,
0: ਤਿਸ ਭਾਵੈ ਤਾ ਏ ਕੰਕਾਰ,
1: ਨਿਕਲਾ ਲਖੀ ਨਹਿ ਜਾਏ,
0: ਤਿਸ ਭਾਵੈ ਤਿਸਲੈ ਮਿਲਾਏ,
1: ਤੋਮਰ ਨਿਕਟ ਕਮ ਕਹੀਐ ਦੂਰ,
0: ਆਪ ਆਪ
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨਾ ਬੁਝਾਏ,
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣ ਆਪ ਖਨਹਾਰਾ,
1: ਸਗਲ ਸਮਗਰੀ ਜਾ ਕਾ ਤਨਾ,
0: ਆਪਨ ਜਸ ਆਪ ਹੀ ਸੁਨਾ,
1: ਆਵਨ ਜਾਨ ਖੇਲ ਬਨਾਇਆ,
0: ਆਗਿਆਕਾਰੀ ਕਿਨੀ ਮਾਇਆ,
1: ਸਭ ਕੇ ਮਦ ਲਿਪਤੋ ਰਹੇ,
0: ਜੋ ਕੁਛ ਕਹਿਣਾ ਸੋ ਆਪੇ ਕਹੇ,
1: ਆਗਿਆ ਆਵੇ ਆਗਿਆ ਜਾਏ,
0: ਨਾਨਕ ਜਾ ਪਾਵੇ ਤਾਂ ਲੈ ਸਮਾਏ,
1: ਜਿਸ ਤੇ ਹੋਏ ਸੁਨਾਹੀ ਬੁਰਾ,
0: ਪੂਰਾ ਕਹੋ ਹੋ ਕਿਨੇ ਕਛ ਕਰਾ,
1: ਆਪ ਭਲਾ ਕਰ ਤੂੰ ਤਤਨੀਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰੀ ਸਭ ਸਾਜ,
0: ਹੋਤ ਹੋਤ ਆਪਨ ਸੰਗਰਾਜ,
1: ਹਕੀਕਤ ਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋ ਜੀ ਪਾਏ,
1: ਇਸਕਾ ਕੀਆ ਸਭ ਪਰਵਾਨ,
0: ਗੁਰ ਪ੍ਰਸਾਦ ਨਾਨਕ ਇਹ ਜਾਣ,
1: ਜੋ ਜਾਣੇ ਤਿਸ ਦਾ ਸੁਖ ਹੋਏ,
0: ਆਪ ਮਿਲਾਏ ਲਏ ਪ੍ਰਭ ਸੋਏ,
1: ਹੋ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਕਰਾਇਆ,
1: ਜਨਾਵਨ ਕਾ ਇਹ ਸੁਆਉ,
0: ਜਨ ਕੈ ਸੰਗ ਚਿਤਾਵੇ ਨਾ,
1: ਆਪ ਮੁਕਤ ਮੁਕਤ ਕਰੇ ਸੰਸਾਰ,
0: ਨਾਨਕ ਤਿਸ ਜਨ ਕੋ ਸਦਾ ਨਮਸਕਾਰ,
1: ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ,
0: ਨਾਨਕ ਪੂਰਾ ਪਾਇਆ,
1: ਪੂਰੇ ਕੇ ਗੁਣ ਗਾਓ ਅਸ਼ਟਪਦੀ,
0: ਪੂਰੇ ਗੁਰੂ ਕਾ ਸੁਨ ਉਪਦੇਸ਼,
1: ਪਾਰ ਬ੍ਰਹਮ ਨਿਕਟ ਕਰ ਪੇ,
0: ਸਾਸਾ ਸਿਮਰੋ ਗੋਬਿੰਦ,
1: ਮਨ ਅੰਤਰ ਕੀ ਉਤਰੈ ਚਿੰਤ,
0: ਆਸ ਅਨਿਤਿਆਗੋ ਤਰੰਗ,
1: ਸੰਤ ਜਨਾ ਕੀ ਤੂਰ ਮਨ ਮੰਗ,
0: ਆਪ ਛੋੜ ਬੇਨਤੀ ਕਰੋ,
1: ਸਾਧ ਸੰਗ ਗੰਗ ਸਾਗਰ ਤਰੋ,
0: ਹਰ ਧਨ ਕੇ ਭਰ ਲਿਓ ਪੰਡਾ,
1: ਨਾਨਕ ਗੁਰ ਪੂਰੇ ਨਮਸਕਾਰ,
0: ਪ੍ਰੇਮ ਕੁਸ਼ਲ ਸਹਿਜ ਆਨੰਦ,
1: ਸਾਧ ਸੰਗ ਪਦ ਪਰਮਾਨੰਦ,
0: ਨਰਕ ਨਿਵਾਰ ਉਧਾਰੋ ਜੀਓ,
1: ਗੁਣ ਗੋਬਿੰਦ ਅੰਮ੍ਰਿਤ ਰਸਿਓ,
0: ਚਿਤਵੋ ਨਾਰਾਇਣ ਏਕ,
1: ਏਕ ਰੂਪ ਜਾ ਕੇ ਰੰਗ ਅਨੇਕ,
0: ਗੋਪਾਲ ਦਮੋਦਰ ਦੀਨ ਦਿਆਲ,
1: ਦੁਖ ਭੰਜਨ ਪੂਰਨ ਕਿਰਪਾ,
0: ਸਿਮਰ ਸਿਮਰ ਨਾਮ ਬਾਰੰਬਾਰ,
1: ਨਾਨਕ ਜੀ ਕਾ ਇਹ ਅਧਾਰ,
0: ਉੱਤਮ ਸਲੋਕ ਸਾਧ ਕੇ ਵਚਨ,
1: ਮਲੀਕ ਲਾਲ ਇਹ ਰਤਨ,
0: ਸੁਨਤ ਕਮਾਵਤ ਹੋਦ ਉਧਾਰ,
1: ਆਪ ਤਰੇ ਲੋਕੈ ਨਿਸਤਾਰ,
0: ਸਫਲ ਜੀਵਨ ਸਫਲਤਾ ਕਾ ਸੰਗ,
1: ਜਾ ਕੈ ਮੱਲਾ ਗਾਹਰ,
0: ਜੈ ਜੈ ਸ਼ਬਦ ਅਨਾਹਦ ਵਾਜੈ,
1: ਤੂੰ ਸੁਨੰਦ ਕਰੇ ਪ੍ਰਭ ਗਾਜੈ,
0: ਪ੍ਰਗਟੇ ਗੋਪਾਲ ਮਹੰਤ ਕੈ ਮਾਥੇ,
1: ਨਾਨਕ ਕੁਦਰੇ ਤਿਨ ਕੈ ਸਾਥੇ,
0: ਸਰਨ ਜੋਗ ਸੁਨਸਰ ਨੀ ਆਏ,
1: ਕਰ ਕਿਰਪਾ ਪ੍ਰਭ ਆਪ ਮਿਲਾਏ,
0: ਨਿਗਦੇ ਵੈਰ ਪਹੇ ਸਵਰੇਨ,
1: ਅੰਮ੍ਰਿਤ ਨਾਮ ਸਾਧ ਸੰਗ ਲੈ,
0: ਪ੍ਰਸੰਨ ਪਏ ਗੁਰਦੇ,
1: ਪੂਰਨ ਹੋਈ ਸੇਵਕ ਕੀ,
0: ਆਦ ਜੰਜਾਲ ਵਿਕਾਰ ਤੇ ਰਹਤੇ,
1: ਨਾਮ ਨਾਮ ਸੁਨ ਰਸਨਾ ਕਹਤੇ,
0: ਕਰ ਪ੍ਰਸਾਦ ਦਇਆ ਪ੍ਰਵਤਾਰੀ,
1: ਨਾਨਕ ਨਿਭੀ ਖੇਪ ਹਮਾਰੀ,
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ,
1: ਸਾਵਧਾਨ ਇਕਾਗਰ ਚੀਤ,
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ,
1: ਜਿਸ ਮਨ ਬਸੇ ਸੋ ਹੋਤ ਨਿਧਾਨ,
0: ਸਰਵ ਇੱਛਾ ਤਾਂ ਕੀ ਪੂਰਨ ਹੋਏ,
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,
0: ਸਭ ਤੇ ਊਚ ਪਾਏ ਸਥਾਨ,
1: ਬਹੁ ਨਾ ਹੋਵੇ ਆਵੰਜਾ,
0: ਹਰ ਧਨ ਖਾਟ ਚਲੇ ਜਨ ਸੋਏ,
1: ਨਾਨਕ ਜਿਸੇ ਪ੍ਰਾਪਤ ਹੋਏ,
0: ਹੇਮ ਸ਼ਾਂਤ ਰਿਦ ਨਾਉ ਨਿਧ,
1: ਬੁੱਧ ਗਿਆਨ ਸਰਵ ਤੈ ਸਿੱਧ,
0: ਵਿਦਿਆ ਤਪ ਜੋਗ ਪ੍ਰਭ ਧਿਆਨ,
1: ਗਿਆਨ ਸ੍ਰੇਸ਼ਟ ਉਤਮ ਇਸ਼ਾਰ,
0: ਚਾਰ ਪਦਾਰਥ ਕਮਲ ਪ੍ਰਗਾ,
1: ਸਭ ਕੈ ਮਦ ਸਗਲ ਤੇ ਉਦਾਰ,
0: ਅੰਦਰ ਚਤੁਰ ਤਤਕਾ ਬੇਤਾ,
1: ਅੰਦਰ ਸੀ ਏਕ ਦਿਸ,
0: ਇਹ ਫਲ ਤੇ ਜਨ ਕੈ ਮੁਖ ਭਾਨੇ,
1: ਗੁਰੂ ਨਾਨਕ ਨਾਮ ਬਚਨ ਮਨ ਸੁਨੇ,
0: ਇਹ ਫਲ ਤਿਸ ਜਨ ਕੈ ਮੁਖ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਹਾਏ ਫਿਰੰਗਤ ਗੁਰੂ ਜੀ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰੀਐ ਘਰ ਨੂੰ ਨਿਧ ਆਵੈ ਤਾਏ ਸਭ ਥਾਂ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾ ਦਸਾਹਾਂ ਪਾਤਸ਼ਾਹ ਦੀ ਆਤਮਕ ਜੋਤ ਜਾਗਤੀ ਜੋਤ ਚੌਰ ਤਖੱਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪਿਆਂ ਤੱਪਿਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਆਇਤ ਦੇਖ ਤੇ ਫਤਿਹ ਮ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਉਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਦੇ ਰਾਖੇ ਹੀ ਆਪ ਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਨ ਸਾਡੇ ਤਾ ਜੀਓ ਪਵਨ ਹੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸਹਿਨ ਸਾਡੇ ਤਾ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦਾ ਸ਼ਹੀਦੀ ਪੁਰਬ ਜਾਣ ਕੇ ਸਹਿਨ ਸਾਡੇ ਤਾ ਜੀਓ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਸਜਾਏ ਗਏ ਸਜਿਹੇ ਦੀਵਾਨਾਂ ਵਿੱਚ ਆਰਤੀ ਆਰਤਾ ਸ਼ਬਦ ਕੀਰਤਨ ਸੰਪੂਰਨ ਸੁੱਖਾਂ ਦੀ ਮਣੀ ਸਾਹਿਬ ਜੀ ਦੇ ਪਾਠ ਕੀਤੇ ਗਏ ਸਹਿਨ ਸਾਭਿਅਤਾ ਜੀਓ ਪਾਠ ਪੜਦਿਆਂ ਸੁੱਖਾਂ ਦੀ ਮਣੀ ਸਹਿਨ ਸਾਭਿਅਤਾ ਜੀਓ ਕੀਰਤਨ ਕਰਦਿਆਂ ਹੋਇਆ ਕਥਾ ਵਿਚਾਰਾ ਕਰਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਹਨ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਬਾਣੀ ਦਾ ਭਾਵ ਦਰ ਤੇ ਆਈਆਂ ਸਰਬੱਤ ਸਾਧ ਸੰਤਾਂ ਦੇ ਹਿਰਦੇ ਵਿੱਚ ਉਸਾਵਣਾ ਦਰ ਤੇ ਆਈਆਂ ਸਰਬੱਤ ਸਾਧ ਸੰਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਰਬ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਬੱਤ ਸਾਧ ਸੰਤਾਂ ਦੇ ਸਿਸ ਤੇ ਮੇਰ ਪ੍ਰਿਆਤ ਰੱਖਣਾ ਆਪਣੇ ਪਾਏ ਪੁੰਨਿਆਂ ਦੇ ਚਰਨ ਦੀ ਸਮਰੱਥਾ ਹਿੰਮਤ ਬਲ ਤੇ ਬੁੱਧੀ ਬਖਸ਼ਣੀ ਸਹਿਣ ਸਾਭਿਅਤਾ ਜੀਓ ਸਾਰੀ ਸਿੱਖ ਕੌਮ ਦੇ ਸਿਸ ਤੇ ਮੇਰ ਪ੍ਰਿਆਤ ਰੱਖਣਾ ਆਪਸ ਵਿੱਚ ਪਰਸ਼ ਪਿਆਰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਆਪਣੇ ਚਰਨਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਚਰਨਾ ਕਮਲਾਂ ਨਾਲ ਜੋੜੀ ਰੱਖਣਾ ਸਤਿਗੁਰੂ ਜੀ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀਆਂ ਪੜਦਿਆਂ ਸਰਬੱਤ ਸਾਧ ਸੰਗਤਾਂ ਵੱਲੋਂ ਆਪ ਜੀ ਦੇ ਸੋਹਣੇ ਦੀਵਾਨਾਂ ਲਈ ਸਹਿਣ ਸਾਂ ਲੰਗਰਾਂ ਵਾਸਤੇ ਬੇਅੰਤ ਭੇਟਾਵਾਂ ਲੈ ਕੇ ਬੇਅੰਤ ਰਸਤਾਵਾਂ ਲੈ ਕੇ ਹਾਜ਼ਰ ਹੋਏ ਸਤਿਗੁਰ ਜੀ ਜਿਸ ਜਿਸ ਭਾਵਨਾ ਕਰਕੇ ਸੇਵਕ ਪਰਿਵਾਰਾਂ ਨੇ ਸੇਵਾਵਾਂ ਕੀਤੀਆਂ ਸੋ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਰਬੱਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਚਰਣਾ ਕਮਲਾਂ ਨਾਲ ਜੋੜੀ ਰੱਖਣਾ ਸਹਿਣ ਸਾਭਿਅਤਾ ਜੀਓ ਸਮੂਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸਮੂਹ ਪਰਿਵਾਰਾਂ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਕਮਾਈਆਂ ਵਿੱਚ ਵਰਕਤਾਂ ਪਾਉਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਲੰਗਰਾਂ ਲਈ ਬੇਅੰਤ ਸੰਗਤਾਂ ਵੱਲੋਂ ਬੇਅੰਤ ਰਸਤਾਵਾਂ ਲੈ ਕੇ ਹਾਜ਼ਰ ਹੋਏ ਨੇ ਸਤਿਗੁਰੂ ਜੀ ਜਿਸ ਜਿਸ ਭਾਵਨਾ ਕਰਕੇ ਸੇਵਕ ਪਰਿਵਾਰਾਂ ਨੇ ਰਸਤਾਂ ਦੀ ਸੇਵਾਵਾਂ ਕੀਤੀਆਂ ਸੋ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਅੰਗ ਸੰਗੋਕੇ ਸਹਾਇਤਾ ਕਰਨੀ ਹਰ ਮੈਦਾਨ
ਹਰ ਦੀਵਾਨ ਫਤਿਹ ਬਖਸ਼ਨੀ ਸਹਿਨ ਸਾਹਿਬ ਪਿਤਾ ਜੀਓ, ਬੀਬੀ ਕੁਲਵੰਤ ਕੌਰ ਜੀ ਅਤੇ ਸਿਮਰਨ ਕੌਰ ਨੇ 40 ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਹਿਨ ਸਾਹਿਬ ਪਿਤਾ ਜੀ ਅਤੇ ਬੇਅੰਤ ਭੇਟਾਵਾਂ ਗੁਰਦੁਆਰਾ ਵਾਸਤੇ ਹਾਜ਼ਰ ਕੀਤੀਆਂ ਸਤਿਗੁਰੂ ਜੀ। ਇਹਨਾਂ ਦੇ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਨਾਮ ਦੀ ਜਾਤ ਚੜ੍ਹਦੀ ਕਲਾ ਕਾਰਜ ਰਾਸ਼ਟਰ ਨੇ ਪਰਿਵਾਰ ਵੀ ਸੁਖ ਸ਼ਾਂਤੀ ਵਰਤਾਵਣੀ ਦੁੱਖਾਂ ਕਲੇ ਸਦਾ ਨਾਸ ਕਰਨਾ। ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਸੰਗੋਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਦਰ ਤੇ ਆਈਆਂ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬੱਤ ਦੇ ਕਦਮ ਕਦਮ ਲੇਖੇ ਲਾਉਣੇ, ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਕੇ ਸਰਬੱਤ ਨੂੰ ਨਾਮ ਦੀ ਦਾਤ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਆਪਣੇ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਗ੍ਰਿਫਤਾਰ ਕਰੋ, ਹੁਕਮਾਂ ਦੇ ਚਲਣ ਦੀ ਸਮਰੱਥਾ ਬਖਸ਼ੋ। ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਇ ਰਾਗਾ ਪਈ ਅਕਾਲ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਪਿਓ ਜਨ ਅਰਜਨ ਦੇਵ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਧਿਆ ਦੀਵਾਨ ਦੇ ਵਿੱਚ ਪਹੁੰਚ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਰਧਾ ਦੇ ਫੁੱਲੇ ਕੇ ਪਹੁੰਚੇ ਨੇ। ਸੋ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਲਾ ਰਾਵੜ ਜੀ ਕੀ ਹਾਲਾ ਕਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜਾ ਕਿਰਪਾ ਕੀ ਕਰਤੇ ਕਾਹੇ ਵਿਚਾਰੋ ਤਿਤ ਅਰਗਾਉ ਸੇਲਾ ਸਿਵਰੋ ਸੁਜਨ ਹਾਰੋ ਤੁਮ ਗਾਓ ਨਿਰ ਪਾਪਾ ਸੇਲਾ ਹੋ ਅਰਜਿਤ ਸੁਲੇ ਸਦਾ ਸੁਖੇ ਰਾਹੋ। ਨਿਤ ਨਿਤ ਜਿਹੜੇ ਸਮਾਲੇ ਦੇਖੋ ਦੇਣ ਹਾਰ ਤੇਰੇ ਦਾਨ ਕਿਮਤ ਨਾ ਪਾਇਆ ਤਸਦਾ ਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇ ਹੋ ਸੱਜਣ ਸੀ ਸੁਹਿਆ ਜੋ ਹੋ ਐਸਾ ਸ਼ਿਵ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਰਾ ਸਿਮੀ ਨਾਮ ਚਾਹੀਦੇ ਆਉਣ ਰਾਗਾ ਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਗੁਰੀ ਕੋਵੇ ਸਨੇਕ ਬਾਬਾ ਜੈ ਕਰ ਪ੍ਰਤੀ ਕਿਰਤ ਹੋਏ ਸੋ ਗ੍ਰਾਹ ਪੁਰਾਏ ਤੋਇਰਾ ਹੋਵੇ ਸਵੇ ਚਸਿਆ ਘੜੀਆ ਪੈਰਾ ਦੀ ਵਾਰੀ ਮਾਂ ਹੋਵਾ ਸੋਰ ਦੇ ਕੋਰਤ ਨੇਕ ਨਾਨਕ ਪ੍ਰਤੀ ਕੇ ਕੀਤੇ ਹੋਏ ਸਰਾਵਤਨਾ ਸ੍ਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦੀ ਪਤਨੇ ਧਾਰ ਪਾ ਮੰਡਲ ਜਨਕ ਮੋਤੀ ਧੋਪ ਮਲਾਉਣ ਲੋ ਪਹੁੰਚੋ ਨੋਕਰੇ ਸਗਲ ਬਨ ਰਾਏ ਫਿਰ ਜੋਤੀ। ਕੈਸੀ ਆਰਤੀ ਹੋਏ ਭੁੱਖ ਨਾ ਤੇਰੀ ਆਰਤੀ ਅਨੋਤਾ ਸਦਵਾਜਨ ਤੇਰੀ ਰਾਹੋ ਸਹਿਸ ਤਵ ਨੈਨ ਨੈਨ ਹੈ ਤੋਹੀ ਤੋ ਸਹਿ ਸਮੂਰਤ ਨਾਇ ਤੋਹੀ ਸਹਿਸ ਪਦ ਨਾਨੇਕ ਪਦ ਗੰਦ ਸਹਿਸ ਤਵ ਬੰਦੀ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ ਸੁਣੀ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵ ਹੈ ਸੋ ਆਰਤੀ ਚਰਨ ਕਮਲ ਮਕਰੰਦ ਲੋਕ ਤਿਮਰਵੰਦਨੋ ਮੋਹੀ ਆਇ ਕਿਆਸਾ ਕਿਰਪਾ ਜਲਦ ਹੀ ਨਾਨਕ ਸਾਰਿਨ ਕੋ ਹੋਏ ਜਾਤੇ ਤ੍ਰਿਣਾਇ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ।

ਕ੍ਰੋਧ ਨਿਗਰਬਹੁ ਪ੍ਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰਪਾ ਮਨ ਹਰਲੀ ਮੰਡਲ ਮੁੰਡਾਹੀ ਕਰ ਸਾਧੂ ਅੰਜੁਲੀ ਪਨੋਡਾ ਇੱਕ ਡੰਡੋ ਪਨੋਡਾ ਰਾਹੋ ਸਾਕ ਤਹਰ ਸਾਧਨਾ ਜਾਣੀਆ ਤਿਰੰਤ ਰਹੋ ਮੈਂ ਖੰਡਾਏ ਜੋ ਜੋ ਚਲਾ ਚੁਭ ਹੈ ਦੁਪਾ ਜਮਕਾ ਸਹਿ ਸਿ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨ ਮਨ ਭਉ ਖੰਡਾਏ ਬਨਾਸੇ ਪ੍ਰਪਾ ਪਰਮੇਸ਼ਰ ਵੋ ਸਭ ਖੰਡ ਬ੍ਰਹਿਮੰਡਾਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਡੋਡਾ ਹੀ ਜਨ ਨਾਨਕ ਨਾਮ ਦਾ ਟਿਕੇ ਨਾਮੇ ਸੁਖੰਡਾ ਰਾ ਗੋੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਈਹਾਂ ਖਾਟ ਚਲੋ ਹਰਲਾ ਹਾ ਗੈਬ ਸੰਸੋਲਾ ਔਤ ਘਟੇ ਦਿਨ ਸਹਿਣਾ ਰੇ ਮਨ ਗੁਰ ਮਿਲ ਕਾਸ਼ ਸਵਾਰੇ ਰਾਹੋ ਏਵ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਰਸ ਸਤ ਜਾਨੀ ਜਾ ਕੋ ਆਏ ਸੋਏ ਬਿਆਹ ਜੋ ਹਰ ਗੁਰਤੀਮ ਰਹਿਮ ਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬਹੁਣਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੀ ਸਰਧਾ ਮਨ ਕੀ ਪੂਰੀ ਨਾਨਕ ਦਾਸ ਹੈ ਸੁਖ ਮੰਗ ਮੁਖ ਕਰ ਸੰਤਨ

ਜੀ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਦਾਵੇ ਧਾਏ ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟੀਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾਤਾ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਜੀ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਹੋਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੇ ਮਿਲ ਬੈਠ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ ਹੈ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਕਿਰਪਾ ਕਰਿਓ ਬਖਸ਼ਿਸ਼ ਕਰਿਓ ਦਾਤਾ ਜੀ ਆਪ ਜੀ ਦੀ ਸੁਖਾਸਣ ਸਾਹਿਬ ਜੀ ਦੀ ਸੇਵਾ ਕਰਦੇ ਹਾਂ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਦਾਤਾ ਜੀ ਸਭ ਦੀਆਂ ਚੋੜੀਆਂ ਸੁੱਖਾਂ ਨਾਲ ਭਰਿਓ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ ਸਿਮਰਨ ਸਿੰਘ ਖਾਰਾ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਮਹਾਰਾਜ ਜੀ ਗੁਰੂ ਘਰ ਵਾਸਤੇ $101 ਆਪ ਜੀਆਂ ਨੂੰ ਭੇਟਾ ਕਰਦੇ ਹਨ ਮਹਾਰਾਜ ਜੀ ਸਿਮਰਨ ਸਿੰਘ ਖਾਰਾ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਾਰੇ ਪਰਿਵਾਰ ਨੂੰ ਸੁੱਖ ਵਰਤਾਉਣਾ ਘਰ ਵਿੱਚ ਆਪਸੀ ਤਾਲਮੇਲ ਬਣਾਉਣਾ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਂ ਅੰਦਰ ਪ੍ਰਵਾਨ ਕਰਨੀ ਦਾਤਾ ਜੀ ਰਹਿਣ ਆਈਏ ਸੁਖਮਈ ਬਤੀਤ ਹੋਵੇ ਆਪਣੇ ਸੇਵਕਾਂ ਨੂੰ ਦਾਸਰਿਆਂ ਨੂੰ ਸਦਾ ਖੁਸ਼ੀਆਂ ਤੰਦਰੁਸਤੀਆਂ ਲੰਬੀਆਂ ਉਮਰਾਂ ਆਗਿਆ ਬਖਸ਼ਿਸ਼ ਕਰੋ ਨਿਜ ਸਥਾਨ ਸੱਚਖੰਡ ਵਿਰਾਜਮਾਨ ਹੋਵੋ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ

ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸ।

ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਾਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾ ਸਭ ਕਿਛ ਤਿਸ ਕਾ ਦੀਆ ਦਰਬ ਹੈ। ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਾਹੇ ਦਾਤਾਰ, ਤਿਸ ਦੇਨ ਹਰ ਜਾਣੈ ਗਵਾਰ। ਜਿਸ ਗੁਰਪ੍ਰਸਾਦ ਤੂਟੈ ਹੋ ਰੋਗ, ਨਾਨਕ ਸੋ ਜਾਨ ਸਦਾ ਆਰੋਗ। ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇ ਵਣਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੇ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਐ। ਅਨੇਕ ਬਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ। ਓਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ। ਮਿਰਤਕ ਕੋ ਜੀ ਵਲ ਨਹਾਰ, ਭੁਖੇ ਕੋ ਦੇਵਤ ਆਧਾਰ। ਸਰਬਿਨ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਨੀਐ ਤੇ ਹੋ ਲੋਏ, ਜਾ ਕੈ ਹਿਰਦੈ ਏਕੋ ਹੋਏ। ਸੱਚ ਕਰਣੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੂਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨੇ ਦਾਨ ਦਇਆਲ ਬਖਸੰਦ। ਸਾਧ ਤੇਰੇ ਕੀ ਚਰਣੀ ਪਾਉ, ਨਾਨਕ ਕਹਿ ਮਨ ਇਹੋ ਅਨਰਾਉ। ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਾਧ ਜਾ ਕੈ, ਸਰਬ ਥੋਕ ਸੁਨੀਐ ਘਰ ਤਾਕੈ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਤਿਹਨ ਜਿਨ ਦੇ, ਜਨ ਦਾਸ ਨਾਮ ਧਿਆ ਵੈਸੇ। ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨ ਆਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ। ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਭਿਨਾਸੀ ਏਕੰਕਾਰ। ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ।
ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ੍ਰਵਨ, ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੁਕਰਣੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ, ਸਤ ਪਰਸਨ ਹਾਰ ਪੂਜਾ ਸਤ, ਸਤ ਸੇਵਦਾਰ ਦਰਸ਼ਨ ਸਤ, ਸਤ ਭੇਖਣ ਹਾਰ ਨਾਮ ਸਤ, ਸਤ ਧਿਆਵਨ ਹਾਰ ਆਪ ਸਤ, ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ, ਸਤ ਪ੍ਰਭ ਬਕਤਾ, ਸੁਰਤ ਸਤ, ਸਤ ਜਸ ਸੁਨਤਾ, ਬੁਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿਣਾ ਜਾਈ, ਬੂਝੈ ਬੂਜਨ ਹਾਰ ਬਵੇਕ ਨਾਰਾਇਣ, ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕੋ ਪ੍ਰਪਾਲਨ ਹਾਰਾ, ਸੇਵਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕੋ ਨਾਮ ਜਪਾਈ, ਆਪਣੇ ਸੇਵਕੀ ਆਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰਾਖੈ, ਭਾਸਮ ਕਰੈ ਲਸਕਰ ਕੂਟ ਲਾਖੈ, ਜਿਸ ਕਾ ਸਾਸ ਨ ਕਾਢਤ ਆਪ, ਤਾਕਉ ਰਾਖਤ ਦੇ ਕਰ ਹਾਥ, ਮਾਨਸ ਯਤਨ ਕਰਤ ਬਹੁ ਭਾਂਤ, ਤਿਸ ਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਪੂਰਨ ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਾਧ ਕਾਮ, ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੇ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ,
ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾਉ ਸਦ ਪੈਰਾ ਸਲੋਕ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਘਰ ਜਰਾਸ। ਸੇਵਾ ਕਰਤ ਹੋਏ ਨਿਹ ਕਾਮੇ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸੋ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ। ਸਹਸ ਸਿਆਣ ਪਲਿਆ ਨ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਪਾਰ ਬ੍ਰਹਮ ਕੀ ਦਰਗਹਿ ਗਾਵੇ। ਸੁਨ ਕਰ ਬਚਨ ਕਰਨ ਆਗਹਨੇ, ਮਨ ਸੰਤੋਖ ਆਤਮ ਪਤੀਆਂ ਨੇ। ਪੂਰਾ ਗੁਰ ਆਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਹੇ ਬਾਏਕ ਉਸਤਤ ਅਨੇਕ, ਸਤ ਪੁਰਖ ਪੂਰਨ ਬਬੇਕ। ਕਾਹੂ ਬੋਲ ਨਾ ਪਹੁਚਿਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀਂ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣ ਤਾਸੁ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਾਇਆ ਦੁਖ ਨਾਠੇ ਪਹਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਾਉ ਚੁਕਾ ਨਿਰਭਉ ਹੋਏ ਬਸੇ, ਸਗਲ ਬਿਆਤ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰ ਬਿਨ ਨਿਰੰਤਰ ਏਕੋ ਸੋਏ। ਓਤ ਪੂਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ ਸਲੋਕ। ਸਾਥ ਨਾ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮੈ ਉਰ ਤਾਰੋ। ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੁ ਨਾਮ ਹਰ ਵਥ। ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖ ਦਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਮਨ ਪ੍ਰਭੂ ਤੋ ਹਰ ਕੈ ਨਾਏ, ਦੈ ਦਿਸ ਧਾਵਤ ਆਵੈ ਠਾਏ। ਤਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨ ਸੈ ਪੂਰਨ ਹੋਏ ਆਸ, ਭਗਤ ਪਹੈ ਆਤਮ ਪ੍ਰਗਾਸ। ਤਿਤ ਘਰ ਜਾਏ ਬਸੈ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ।
ਸਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕੂ ਭਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਬੀਚਾਰੇ ਹਰ ਕੀ ਭਗਤ ਕਰੂ ਮਨ ਲਾਏ ਮਨ ਬੰਸ਼ਤ ਨਾਨਕ ਫਾਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਨ ਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਭ ਝੂਠ ਪਾਸਾਰੀ ਜਿਨ ਦੀਏ ਤਿਸ ਬੁਜੇ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਸ਼ੂ ਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬੌਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਪਹੋ ਅਵਰਾ ਨਾਮ ਜਪਾਓ ਵਹੋ ਸੁਨਤ ਕਹਿਤ ਰਹਿਤ ਗਤ ਪਾਓ ਵਹੋ ਸਾਰ ਭੂਤ ਸਤ ਹਰ ਕੂ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖੁ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਸ਼ਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਦ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਪਹਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕੇਸ਼ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪਹੋ ਅਵਰਾ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਬੇਖ ਦਰ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ
हम निर्गुण यार नीच अजान, नानक तुमरी शरण पुरख भगवान। सर्व बैकुंठ मुक्त मोख पाए, एक निमुख हर के गुण गाए। अनक राज भोग बडयाई, हर के नाम की कथा मन पाई। बहु भोजन का प्रसंगीत, रसना जपती हर हर नीत। भली सो करनी सो बा धनवंत, हृदय बसे पूर्ण गुरमंत। साध संग प्रभ देहु निवास, सर्व सुख नानक प्रगास। सलोक सर गुण निर

अष्टपदी। जब अकार एकाश न दृष्टि ता पाप पुन तब कहते होता, जब धारी अपन सुन समाद तब बैर विरोध किस संग कमात, जब इसका वर्ण चिन्ह न जापत तब हरख सोग कहो किसे व्यापत, जब अपन आप पार ब्रह्म तब मोह कहां किस होवत परम, अपन खेल आप वरती जा नानक करने हार न दूजा, जब होवत प्रभ केवल तनी तब बंद मुक्त कहो किस कहो गनी, जब एक है हर अगम अपार तब नरक सुर्ग कहो कौन उतार, जब निर्गुण प्रभ सह सुबाए तेविस तब शिव सक्त कहो के तठाए, जब आपे आप अपनी ज्योत धरै तब कवन निडर कवन कत डरै, आपन चले तो आप करने हार नानक ठाकुर अगम अपार, अबिनासी सुख अपन आसन तह जन्म मरण कहो कहा बिनासन, जब पूर्ण करता प्रभ सोए तब जम की त्रास कहो किस होए, जब अवगत अगोचर प्रभ एका तब चित्रगुप्त केस पूछत लेखा, जब नाथ निरंजन अगोचर अगाधे तब कौन छुटे कौन बंधन बाधे, आपन आप ही अचर जा नानक आपन रूप आप ही उपर जा, जह निर्मल पुरख पुरख पत होता तह बिन मैन कहो क्या तोता, जह निरंजन निरंकार निर्वाण तह कौन को मान कौन अभिमान, जय स्वरूप केवल जगदीश तह शाल शिदर लगत कहो कीस, जह ज्योत स्वरूपी ज्योत संग समावै तह किसै भूख कवन त्रिपतावै, करन करावन करने हार नानक करते का नाहे सुमार, जब अपनी शोभा आपन संग बनाई तब कवन माए बाप मित्र सोत पहाई, जह सर्व कला आप है परबीन तह वेद कतेव कहा को चीन, जब अपन आप उर तहरै तौ सगन अप सगन कहा बिचारै, जह आपन ऊच आपन आप नेरा तै कौन ठाकुर कौन कहिए चेरा, बिस्मन बिस्म रहे बिस्माद नानक अपनी गत जानो आप, जह अशाल अशेद अपेद समाया ऊहा किसे व्यापत माया, आपस को आपे आदेश तेहो गुण का नाही परवेश, जह एक एक एक भगवंता तह कौन अचिंत किस लागे चिंता, जह अपन आप पतियारा तह कौन कथा कौन सुनने हारा, बहु बेअंत ऊचते ऊचा नानक आपस कौ आपे पहुचा, जह आप रचियो प्रपंच आकार तेहो गुण में किनो बिस्थार, पाप पुन तय पई कहावत को नरक को सुर्ग बंशावत, आल जाल माया जंजाल होमे मोह परम पह पहार, दुख सुख मान अपमान अनेक प्रकार की ओ बखियान, आपन खेल आप कर देखै खेल संकोच तौ नानक एक है, जह अवगत भगत तह आप जय पसरे पसार संत प्रताप, दोहु पाख का आपे तनी उनकी शोभा उनहु बनी, आपे कौतुक करे आनंद चोज आपे रास भोगन निरजोग, जिस भावै तिस आपन न लावै जिस भावै तिस खेल खिलावै, बेसुमार अथा अगंत अतोलै ज्यों बुलावो त्यों नानक दास बोलै श्लोक, जी जंत के ठाकुरा आपे वर्तन हार नानक एको पसरिया दूजा कै दृष्टार। अष्टपदी। आप कथै आप सुनने हार आप ही एक आप बिस्थार, जा तिस पावे तां सृष्ट उपाय आपने पाण लय सुमाए, तुम ते भिन्न नहीं किश होए आपन सूत सब जगत परोए, जा कौ प्रभ जियो आप बुझाए सच नाम सोई जन पाए, सो समदर्शी तत का बेता नानक सगल श्रेष्ठ का जेता, जी जंत्र सबता के हाथ दीन दयाल अनाथ को नाथ, जिस राख है तिस कोई न मारे सो मुआ, जिस मन हो बेसारे तिस तज अवर कहाँ को जाए, सब सिर एक निरंजन राय जी की जुगत जाके सब हाथ, अंतर बाहर जन हो साथ गुण निधान बेअंत अपार, नानक दास सदा बलहार पूर्ण पूर रहे दयाल, सब ऊपर होवत कृपाल अपने कर तब जाने आप, अंतर जमी रहो व्याप प्रत पाल जियन बहुपांत, जो जो रचे हो सो तिसै त्यात
ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਏਕ ਜਾਣਿਆ। ਜਨ ਲਾਗਾ ਹਰ ਏ ਕਹਿਣਾਏ, ਤਿਸ ਕੀ ਆਸਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰ ਹੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੋਇਲੇ ਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਾਪਾਰੀ, ਦਰਗਾਹ ਨਿਭਾਇ ਕੀਪ ਤੁਮਾਰੀ। ਇਹ ਕਾਟੇ ਕਰ ਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਤਿਨੇ ਹਾਲ, ਤਾਕੇ ਨਿਕਟ ਨ ਆਵਤ ਕਾਲ। ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਸਖਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਉ ਨੇਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਨ ਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈਸੰ ਪ੍ਰਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਪਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸੱਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ। ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੋ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ। ਅਨਕ ਕਲਾ ਲਖੀ ਨਹ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰ ਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਨਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕਹਿ ਮਧ ਅਲਿਪ ਤੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਹ ਰਹਿ ਕਹੋ ਕਿਨੇ ਕਾ ਸ਼ੁਕਰਾ।
ਆਪ ਭਲਾ ਕਰਤੂਤ ਆਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੀ ਹੈ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂ ਤਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਤਿਨ ਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਾਹੁਰ ਨ ਹੋਵੇ ਆਵਨ ਜਾਨ ਹਰ ਤਹਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਵ ਨਿਦ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤ੍ਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੀ ਕਰਮ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖ ਮਣੀ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਹੈ ਭੀ ਸਚ, ਨਾਨਕ ਹੋਸੀ ਭੀ ਸਚ, ਸੋਚੈ ਸੋਚ ਨ ਹੋਵਈ, ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲਖ ਹੋਏ, ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈ ਐ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪੁਆਈ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹਿ ਨਾ ਕੋਏ,

ਆਓ ਤਿਸ਼ਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿਵ ਪਰਮਾਏ ਤਿਵ ਤੇ ਪਾਏ ਜੇ ਤਾਂ ਕੀਤਾ ਤੇ ਤਾ ਨਾਉ ਵਿਣ ਨਾ ਵੈ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਕੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ

ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨ ਹੋਏ ਸਵਸਥ ਆਸ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੂਐ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸੂ ਓੜਕ ਓੜਕ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਸ ਅਠਾਰਹਿ ਕਹਿਨਿਕ ਤਿਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ

ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਜੇ ਕੋ ਕਹਿ ਪਿੱਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ। ਨਾ ਉਹੇ ਮਰਹੇ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋਕ, ਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ

ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ। ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਅਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਅਪੀਤੇ, ਨਮਸਤੰਗ ਬਾਏ, ਨਮਸਤੰਗ ਅਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਤੇ, ਨਮਸਤੰਗ ਅਗਾਧੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਇਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਵਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਅਰੰਗੇ, ਨਮਸਤੰਗ ਭੰਗੇ, ਨਮਸਤੰਗ ਅਗੰਮੇ, ਨਮਸਤਸਤਰਮੇ, ਨਮਸਤੰਗ ਜਲਾਸ਼੍ਰੇ, ਨਮਸਤੰਗ ਨਿਰਾਸ਼੍ਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਵੇ, ਨਮਸਤਸਤਜਵੇ, ਅਦੇਸੰਗ ਅਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਕਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸਤਦੇਵੈ, ਨਮਸਤੰਗ ਅਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਵਗੌਣੇ, ਨਮੋ ਸਰਵਭਾਉਣੇ, ਨਮੋ ਸਰਵਰੰਗੇ, ਨਮੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਬਸਿੱਖੈ ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਭੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁਏਕ ਦਿਵਈਆ ਦਾਨਵ ਦੇਵ ਬਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਵੋ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਵ ਜੌਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਸੁਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀਪਤ ਅੰਤ ਫਸੇ ਜਮਫਾਸ ਭਰੇਂਗੇ ਚੇਨਾ ਸ੍ਰੀਪਤ ਕੇ ਪ੍ਰਸੈ ਭਗਤੀ ਨਰ ਫੇਰ ਨ ਦੇ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤਿਆਨ ਲਗਾਇਓ ਨਾਥ ਫਿਰਿਓ ਲਈ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀ ਉਪਖਿਆਨ ਸੁਬ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਯੋ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀ ਉਥੇ ਨਹੀਂ ਪ੍ਰਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਹੋਬ ਤਾਨ ਕੋ ਪੂਜਿਤ ਹੈ ਪਸ ਕੋ ਮਿਰ ਤਾਨ ਕੋ ਪੂਜਨ ਧਾਯੋ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਪਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ
दीन बांध दुष्टन के हंता तुम हो पुरी चतुर्दशकंता। काल पाए ब्रह्मा बाप तरा, काल पाए शिव जू अवतरा, काल पाए कर विष्ण प्रकाशा, सकल काल का किया तमाशा, जवन काल जोगी शिव कियो, वेद राज ब्रह्मा जूतियो, जवन काल सब लोक सुवारा, नमस्कार है ताहे हमारा, जवन काल सब जगत बनायो, देव दै जचन उपजायो, आतंतिक कै अवतारा, सोई गुरु समझियो हमारा, नमस्कार तिसी को हमारी, सकल प्रजा जिने आप सुवारी, शिवकन को सब गुण सुख दियो, सत्रन को पल मुँह बद कियो, कट कट के अंतर की जानत, फले बुरे की पीर पहचानत, चीटी ते कुंचरे अस्थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पहचाने, कट कट के पट पट की जाने, जब उदकर्क करा कर तारा, प्रजा तर तब देह अपारा, जब आकर्क कर तो हो कब हूँ, तुम मैं मिलत देह तर सब हूँ, जीते बदन श्रीर सब तारे, आप अपनी बूझो चार, तुम सब ही ते रहत निरालम, जानत वेद भेद अर आलम, निरंकार निर्भकार निर्लंब, वाद अनिल अनाद असंभ, ताका मूढ़ उचारत भेदा, जाको भेव न पावत वेदा, ताको कर वाहन अनुमानत, महामूढ़ कच भेद न जानत, महादेव को कहत सदा शिव, निरंकार का चीनत न भेव, आप अपनी बुद्ध है जेती, भरनत भिन्न भिन्न तुहे तेती, तुमरा लका न जाए पसारा, के विश्व जा प्रथम संसारा, एक रूप अनूप स्वरूपा, रंग भयो राव कहि भूपा, अंडज जेर जसे तजकीनी, उत्पुज खान बाहुर रचदीनी, कहूं फूल राजा हवै बैठा, कहूं सिमट भयो शंकर कैठा, सिगरी श्रेष्ठ दिखाए अचम पव, आजुगा स्वरूप स्वयं पव, अब रक्षा मेरी तुम करो, सिखो बार सिख संगरो, दुष्ट जिते उठवत उत्पाता, सकल मलेश करो रण काता, जे अस्तु जितव सरणी परे, तिनके दुष्ट दुख तावे मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट न है, रक्षा हुए ताहि सब काला, दुष्ट अरि टरै तत्काला, कृपा दृष्टन जाहे निहर हो, ताके ताव तनक मैं हरे हो, रिद्ध सिद्ध कर्म सब हुई, दुष्ट छाछ वस कै न कोई, एक बार जिन तुम्हें संभारा, काल फास ते ताय उबारा, जिन्नर नाम तिहारू कहा, दारिद दुष्ट दुख ते रहा, कड़के तुम्हें शरण तिहारी, आप हाथ दैलिहु उबारी, सर्व ठावर मोह सहाई, दुष्ट दुख ते लिहु बचाई, कृपा करी हम पर जग माता, ग्रंथ करा पूर्ण सुबराता, किल भिक सकल देह को हरता, दुष्ट दुख इनको क्षय करता, श्री अस्तो जब भय दयाला, पूर्ण करा ग्रंथ तत्काला, मन बांचत फल वै सोई, दुख न तिसे व्यापत कोई अडिल, सुने गोंग जो याहि सुरस न पावई, सुने मूढ़ चित लाए चतुरताया वई, दुख दर्द पौ निकट न तिन नर के रह, हो जो या की एक बार, चौपाई को कह चौपाई, संबत सत्रह सहस पनी जय, अर्ध सहस तीन कही जय, भाद्र सुधी अष्टमी रवारा, तीस तद्रव ग्रंथ सुधारा, सुवैया पाए गहे जब ते तुमरे, तब ते कुआं करे नहीं आन्यो, राम रहीम पुराण कुरान, नेक कह मत एक न मान्यो, सिमृत शास्त्र वेद सब भेद, कयाम एक न जान्यो, श्री सुपान कृपा तुमरी, कर मैं न कहूँ, सब तो हे बखान्यो, दोहरा

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਵਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਸਮੂਹ ਸੰਗਤ ਨੂੰ ਉਦਮ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਆਪ ਜੀ ਨੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਆਪ ਦੀ ਕਿਰਪਾ ਰਹਿਮਤ ਦਾ ਸਦਕਾ ਪਾਵਨ ਪਵਿੱਤਰ ਦਰਬਾਰ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰ ਲੈਣੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਘਰਾਂ ਵਿੱਚ ਸੁੱਖ ਵਰਤਾਉਣੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਸਫਲੀ ਕਰਨੀ ਸਤਿਗੁਰੂ ਜੀ ਆਪ ਜੀ ਕੇ ਟਹਿਲੀਆਂ ਕੀ ਅਰਦਾਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੀਤ ਸਰਧਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕਿ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁਖਵਾਗ ਬਖਸ਼ਿਸ਼ ਕਰਕੇ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰੋ ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਤਿਕਾਰ ਨਿਤਾ ਪ੍ਰਤੀ ਨੇਮ ਨਾਲ ਪ੍ਰੇਮ ਨਾਲ ਸਤਿਗੁਰੂ ਜੀ ਦੇ ਪਾਵਨ ਦਰ ਘਰ ਦੀ ਹਾਜ਼ਰੀ ਭਰ ਕੇ ਗੁਰਦੇਵ ਪਿਤਾ ਮਹਾਰਾਜ ਜੀ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰ ਲੈਣ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਗੁਰੂ ਕਿਰਪਾ ਸਦਕਾ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਆਪ ਜੀ ਨੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਸਰਵਨ ਕੀਤੇ ਹਨ, ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੇ ਗੁਰਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਗਏ। ਸੂਹੀ ਰਾਗ ਵਿੱਚ ਸਤਿਗੁਰਾਂ ਦੇ ਪਵਿੱਤਰ ਅੰਗ 733 ਅਤੇ 34 ਉੱਪਰ ਸੁਭਾਇਮਾਨ ਹਨ। ਗੁਰਦੇਵ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਜਿੱਥੇ ਵੀ ਕੋਈ ਪਰਮਾਤਮਾ ਦੇ ਨਾਮ ਨੂੰ ਅਰਾਧਦਾ ਹੈ, ਪਰਮੇਸ਼ਵਰ ਦਾ ਨਾਮ ਅਰਾਧਨ ਵਾਲੇ ਦੇ ਲਈ ਨਾਮ ਮਿੱਤਰ ਬਣ ਜਾਂਦਾ ਹੈ। ਜਿਵੇਂ ਹਰ ਮੁਸ਼ਕਲ ਵਿੱਚ ਹਰ ਔਖੇ ਸੌਖੇ ਸਮੇਂ ਵਿੱਚ ਮਿੱਤਰ ਕੰਮ ਆਉਂਦਾ ਹੈ, ਇਸੇ ਤਰ੍ਹਾਂ ਨਾਮ ਉਹ ਮਿੱਤਰ ਉਹ ਸਖਾ ਉਹ ਸਖਾਈ ਬਣ ਜਾਂਦਾ ਹੈ, ਜੋ ਹਲਤ ਪਲਤ ਵਿੱਚ ਸੁਹੇਲਾ ਬਣਦਾ ਹੈ, ਸੌਖ ਕਰਦਾ ਹੈ। ਐਸਾ ਮਿੱਤਰ ਹੈ, ਐਸਾ ਧਨ ਹੈ, ਐਸੀ ਦੌਲਤ ਹੈ, ਜਿਸ ਨੂੰ ਕੋਈ ਉਚੱਕਾ ਭਾਵ ਕਿ ਚੋਰ ਕੋਈ ਤਸਕਰ ਚੁਰਾ ਨਹੀਂ ਸਕਦਾ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਐਸਾ ਨਾਮ ਰੂਪੀ ਧਨ ਜਿਨ੍ਹਾਂ ਦੇ ਪਾਸ ਹੈ, ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਵਿੱਚ ਵਸਾ ਲੈਂਦੇ ਨੇ। ਉਹ ਨਾਮ ਫਿਰ ਲੋਕ ਤੇ ਪ੍ਰਲੋਕ

ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੂਜਾ
1: ਜਗ ਸੱਚੇ ਕੀ ਹੈ ਕੋਠੜੀ ਸੱਚ ਕਵਚ ਵਾਓ ਸਿੱਖ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰਿ ਬਣਾਓ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪਰ ਗਸ ਪੌੜੀ।

ਸਹਿ ਕੁਦਰਤ ਸੁਣਾ ਹੈ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਪੇਤ ਪੁਰਾਣ ਕਿਤੇ ਪਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜੀ ਸੰਗੇ ਕੁਦਰਤ ਜੀ ਜਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਾਨ ਕੁਦਰਤ ਪੌਣ ਪਾਣੀ ਪੈਸੰਤਰ ਕੁਦਰਤ ਧਰਤੀ ਖਾਵ ਸਭ ਤੇਰੀ ਕੁਦਰਤ ਨੂੰ ਕਾਦਰ ਕਰ।

ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰਿਆ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਭੈ ਵਿੱਚ ਸਿੱਧ ਬੋਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਭੋ ਲਿਖਿਆ ਸਿਰਲੇ।

ਜਾਂ ਨਗਲੀ ਢੂੰਡੀਏ ਕਤਨਾ ਕਰੜਾ ਸੌਰ ਕਰਮ ਲੈ ਕਾਂ ਪਾਈਐ ਹੋਰ ਇੱਕ ਮਤ ਹੁਕਮ ਕੁਵਾਰ ਪੌੜੀ ਨਦਰ ਕਰੇ ਜੇ ਆਪਣੀ

ਹੇ ਮੁਸਲਮਾਨ ਕੀ ਪੇੜੇ ਪੇ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਵਪੜੇ ਝੜ ਝੜ ਪਵੇ ਅੰਗਿਆਰ ਨਾਨਕ ਜਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੁੜ ਬਿਨ ਸਤਿਗੁਰ ਕੰਨ ਪਾਇਓ।

ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵਿਹੂਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੋਖ ਦੁਆਰ ਜਤੀ ਸਦਾ ਵੈ ਜੁਗਤ ਨਜਾ

ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਂਕਣ ਮੁਲ ਅਣਾਇਆ ਬਹਿ ਚੌਂਕੈ ਪਾਇਆ ਸਿੱਖਾਂ ਕੰਨ ਚੜਾਇਆ ਗੁਰ

ਕਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਜਿਕ ਸੰਭਾਏ, ਨਾਨਕ ਜਿਨੀ ਗੁਰਮੁਖ ਪੁਜਿਆ ਤਿੰਨਾ ਸੂਤਕ ਨਾਏ, ਪੌੜੀ ਸਤਿਗੁਰ ਵੱਡਾ ਕਰ ਸਲਾਈਏ।

ਘਰ ਹੋ ਗੁਰੂ ਕੀ ਸਾਜੀ ਬਾਜੀ ਪਰਮ ਭਾਈ ਸਾਧ ਸਿੰਘ ਜੋ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਿਤਰਾ ਸਤਿ ਵਾਰਦਾ ਕੀਰਤਨ ਆਪ ਜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਓ ਹੁਣ ਅਤੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

ਗਿਆਨ ਧਿਆਨ ਕਿਛ ਕਰਮ ਨਾ ਜਾਣਾ।

ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦੰਡਾਉਤ ਬੰਦਨ ਅਨਕ ਬਾਨ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਸਮਾਰ ਅਥਾਹ ਅਗੰਤ ਅਤੁਲ

अल्लाह। चौथा जिथे हर आराधी तिथे हर मित सहाई, गुर कृपा ते हर मन वसै और तो बिद लया न जाई। जिथे हर आराधी है तिथे हर मित सहाई, गुर कृपा ते हर मन वसै और तो विद लया न जाई। हर धन संचिए पाई, जे हलत पलत हर हुए सहाखाई रहा। सत संगती संग हर तन खटी, होर थै होर तो पाए हर तन कितै न पाई। हर रतने का वापारिया, हर रतन तन विहाजै, कच्चे के वापारिये वाक हर तन लया न जाई। हर तन रतन जवे हर माणक, हर तन्ने नाल अमृत वेले वते हर भगती हर लिव लाई। हर तन अमृत वेले वते का बीजिया, भगत खाहे खर्च रहे निखुटे नाही। हलत पलत हर तन्ने की, भगतां को मिली वड्याई। हर धन निरपौ सदा सदा अस्थिर है, साचा ए हर धन अग्नि तस्कर है, पानिए जमदूत है, किसे दा गवाया ना जाई। हर धन को उचका नेड़ न आवई, जम जगाती डंड ना लगाई। परम सन्मान योग तन तन सतगुरु साहिब श्री गुरु ग्रंथ साहिब महाराज जी दी पावन हजूरी च हाजरी भर रही गुरु सवारी साध संगत जीओ, करो रसना पवित्र आखो वाहेगुरु जी का खालसा वाहेगुरु जी की फतेह। गुरु पातशाह जी दी रहमत बख्शिश नाल कुछ समा आप सब नू शहनशाह ने अपनी हजूरी बख्शी है। अमृत वेले दे चल रहे इन्हां दवानां विच वडभागे जीड़िया ने गुरु के सन्मान योग बहुत ही सत्कार जो कीतनिया भाई हरभजन सिंह जी लहरी ते उन्हां दे जथे पासों अमृतमय कीर्तन श्रवण किया है। उपरंत रोजाना की तरह सतगुर सच्चे पातशाह महाराज जी के महान खजाने विचों जो शहनशाह जी ने अज अमृत वेले संगतां दे नाम हुक्म जारी किया है, उस दी कुछ पलों दे लई कुछ समय लई आपां विचार करन दा यतन कर लै। करो मन बितियां कागर, क्योंकि ये हफ्ता सतगुरु सच्चे पातशाह गुरु अर्जन देव महाराज जी नूं उन्हां दी महान शहादत नूं समर्पित है।
ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਆਪਣੇ ਤਨ ਦੀ ਆਹੁਤੀ ਦਿੱਤੀ ਅਤੇ ਗੁਰਮਤ ਵਿਚਾਰਧਾਰਾ ਦੀਆਂ ਜਿਹੜੀਆਂ ਜੜ੍ਹਾਂ ਹੈ ਉਹਨਾਂ ਨੂੰ ਹੋਰ ਡੂੰਘੀਆਂ ਕੀਤਾ। ਇਹ ਸਮਝਾਇਆ ਹੈ ਆਪਣਾ ਸਰੀਰ ਦੇ ਕਰਕੇ ਕਿ ਧਰਮ ਤੇ ਮਾਰਗ ਤੇ ਚੱਲਦਿਆਂ ਚੱਲਦਿਆਂ ਜੇ ਆਪਣਾ ਸਰੀਰ ਵੀ ਦੇਣਾ ਪੈ ਜਾਏ ਤੇ ਸੌਦਾ ਮਹਿੰਗਾ ਨਹੀਂ। ਇਸ ਸੌਦੇ ਨੂੰ ਬਹੁਤ ਸਾਰੇ ਗੁਰਸਿੱਖਾਂ ਨੇ ਅਪਣਾਇਆ ਹੈ, ਵਰਤਿਆ ਹੈ, ਖਰੀਦਿਆ ਹੈ। ਉਹਨਾਂ ਨੂੰ ਸਮਰਪਿਤ ਹੋ ਕਰਕੇ ਸ਼ਾਮ ਨੂੰ ਰੋਜ਼ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਨੇ। ਵਡਭਾਗੇ ਜੀ ਜਿਹੜੇ ਲਾਹਾ ਲੈ ਰਹੇ ਨੇ, ਗੁਰੂ ਕਿਰਪਾ ਕਰੇ ਅਸੀਂ ਵੱਡੀ ਪੱਧਰ ਤੇ ਹੋਰ ਗੁਰਸਿੱਖ ਪਹੁੰਚ ਕਰਕੇ ਉਸ ਮਹਾਨ ਸ਼ਹੀਦ ਨੂੰ ਆਪਣੀਆਂ ਸ਼ਰਧਾ ਸਮਰਪਣ ਕਰ ਸਕੀਏ। ਕੋਟਾਨ ਕੋਟ ਪ੍ਰਣਾਮ ਹੈ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗੁਰਮਤ ਦਾ ਗਿਆਨ ਦਿੱਤਾ ਹੈ ਤੇ ਇਹ ਮਹਾਨ ਗ੍ਰੰਥ ਬਖਸ਼ਿਆ ਹੈ ਜਿਸ ਤੋਂ ਕਰੋੜਾਂ ਲੋਕ ਜਿਹੜੇ ਨੇ ਉਹ ਅਗਵਾਈ ਲੈ ਰਹੇ ਨੇ ਤੇ ਲੈਂਦੇ ਰਹਿਣਗੇ। ਉਹਦੇ ਵਿੱਚੋਂ ਹੀ ਅੱਜ ਦਾ ਪਾਵਨ ਸ਼ਬਦ ਹੈ। ਇਹ ਪਾਵਨ ਸ਼ਬਦ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਰਾਗ ਸੂਹੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 733 ਅਤੇ 34 ਤੇ ਸਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੋ ਤਰ੍ਹਾਂ ਦੇ ਧਨ ਦਾ ਜ਼ਿਕਰ ਕੀਤਾ ਹੈ, ਦੋ ਤਰ੍ਹਾਂ ਦੇ ਵਪਾਰੀਆਂ ਦਾ ਜ਼ਿਕਰ ਕੀਤਾ ਹੈ, ਇੱਕ ਸਫਲ ਵਪਾਰੀ ਇੱਕ ਅਸਫਲ ਵਪਾਰੀ ਦਾ ਜ਼ਿਕਰ ਕੀਤਾ ਹੈ ਕਿ ਇਸ ਸੰਸਾਰ ਤੇ ਮਨੁੱਖ ਵਣਜ ਕਰਨ ਲਈ ਆਇਆ ਹੈ ਤੇ ਵਣਜ ਦੌਰਾਨ ਉਹ ਕੀ ਖਰੀਦਦਾ ਹੈ, ਕਿਹੋ ਜਿਹਾ ਧਨ ਇਕੱਠਾ ਕਰਦਾ ਹੈ ਤੇ ਕਿਹੋ ਜਿਹਾ ਕਰਨਾ ਚਾਹੀਦਾ, ਕਿਉਂਕਿ ਗੁਰੂ ਦਾ ਕੰਮ ਅਗਵਾਈ ਕਰਨਾ ਹੈ, ਗਿਆਨ ਦੇਣਾ ਹੈ, ਸਾਨੂੰ ਭੁੱਲੇ ਭਟਕਿਆਂ ਨੂੰ ਰਸਤੇ ਤੋਂ ਰਸਤੇ 'ਚ ਪਾਉਣਾ, ਮਾਰਗ 'ਤੇ ਪਾਉਣਾ ਗੁਰੂ ਦਾ ਕਰਮ ਹੈ। ਗੁਰੂ ਕੀ ਹਜ਼ੂਰੀ 'ਚ ਸਿੱਖ ਆਉਂਦੇ ਨੇ ਤੇ ਗੁਰੂ ਪਾਸੋਂ ਗਿਆਨ ਦੀ ਮੰਗ ਕਰਦੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸਤਿਗੁਰ ਸੱਚੇ ਪਾਤਸ਼ਾਹ ਜੁੜੀ ਭਾਈ ਪੂਰੋ ਜੀ, ਭਾਈ ਤਾਰੂ ਜੀ, ਭਾਈ ਭਾਰੂ ਜੀ ਇਕੱਠੇ ਆਏ, ਜਿੱਥੇ ਬਾਕੀ ਸੰਗਤਾਂ ਗੁਰੂ ਪਾਤਸ਼ਾਹ ਪਾਸੋਂ ਆਪਣੇ ਜੀਵਨ ਦੇ ਸੁਧਾਰ ਲਈ, ਜੀਵਨ ਦੀ ਅਗਵਾਈ ਲਈ ਕੋਈ ਮੰਗ ਕਰਦੇ ਨੇ ਸਿੱਖਿਆ ਦੀ, ਇਹਨਾਂ ਵੀ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲੋਂ ਸਿੱਖਿਆ ਦੀ ਮੰਗ ਕੀਤੀ। ਸ਼ਹਿਨਸ਼ਾਹ ਜੀ, ਸੰਸਾਰੀ ਲੋਕ ਹਾਂ, ਗ੍ਰਿਸਤੀ ਲੋਕ ਹਾਂ ਤੇ ਐਸਾ ਕੋਈ ਸਿਖਾਇਨ ਮਾਰਗ ਦੱਸ ਦਿਓ ਕਿ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਅਸੀਂ ਤੁਹਾਡੇ ਉਪਦੇਸ਼ਾਂ ਨੂੰ ਕਮਾ ਸਕੀਏ, ਅਸੀਂ ਆਪਣਾ ਉਧਾਰ ਕਰ ਸਕੀਏ। ਪਰਿਵਾਰ ਵਿੱਚ ਰਹਿੰਦਿਆਂ ਆਧਾਰ ਕਿਕੂ ਹੋਵੇ, ਇਹ ਸ਼ਬਦ ਸੀ ਉਹਨਾਂ ਦੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਉਂਕਿ ਇਸ 'ਤੇ ਗ੍ਰਿਸਤ ਧਰਮ ਨੂੰ ਬੜਾ ਮਾਣ ਅਤੇ ਸਨਮਾਨ ਦਿੱਤਾ ਹੈ, ਗੁਰਮਤ ਨੇ ਘਰ ਛੱਡ ਕੇ ਕੰਨ ਪੜਵਾ ਕੇ ਜਿਹੜੇ ਜੰਗਲੀ ਚਲੇ ਗਏ ਸਨ ਉਹਨਾਂ ਦੀ ਨਿਖੇਧੀ ਕੀਤੀ ਹੈ। ਇੱਕ ਪਾਸੇ ਗ੍ਰਿਸਤ ਨੂੰ ਮਾੜਾ ਕਹਿੰਦੇ ਹੋ, ਉਹਨਾਂ ਤਿਆਗ ਚਲੇ ਗਏ, ਬੱਚੇ ਤੁਹਾਡੇ ਰੁਲਦੇ ਪਏ ਨੇ, ਮਾਂ ਬਾਪ ਜਿਨ੍ਹਾਂ ਤੁਹਾਨੂੰ ਪਾਲਿਆ ਪੋਸ਼ਿਆ ਆਪਣੇ ਵਡੇਪੇ ਦਾ ਸਹਾਰਾ ਮੰਨ ਕੇ ਉਹਨਾਂ ਨੂੰ ਛੱਡ ਆਏ ਹੋ ਤੇ ਫਿਰ ਗ੍ਰਿਸਤੀ ਦੇ ਘਰ ਮੰਗਣ ਚਲੇ ਜਾਂਦੇ, ਇਹ ਕੋਈ ਚੰਗੀ ਬਾਤ ਨਹੀਂ ਹੈ। ਗ੍ਰਿਸਤ ਆਪਣੇ ਵਿੱਚ ਇੱਕ ਧਰਮ ਹੈ ਔਰ ਬਹੁਤ ਉੱਚਾ ਤੇ ਸੁੱਚਾ। ਗੁਰੂ ਨਾਨਕ ਦੇਵ ਮਹਾਰਾਜ ਦੀ ਵਿਚਾਰਧਾਰਾ ਸੀ ਘਰ ਘਰ ਅੰਦਰ ਧਰਮਸਾਲ,
ਕਿ ਹਰ ਘਰ ਹੀ ਧਰਮਸ਼ਾਲਾ ਬਣ ਜਾਏ ਤੇ ਉਹਦੇ ਵਿੱਚ ਵਸਣ ਵਾਲੇ ਜਿੰਨੇ ਜੀ ਨੇ ਉਹ ਧਰਮ ਕਮਾਉਣ। ਜਿਹੜਾ ਘਰ ਦਾ ਮੁਖੀਆ ਧਰਮਸ਼ਾਲੀ ਹੈ ਕਹਿ ਰਹੀਏ, ਉਹ ਖਿਆਲ ਰੱਖੇ ਆਪਣੇ ਪਰਿਵਾਰ ਵਿੱਚ ਵਸਣ ਵਾਲੇ, ਧਰਮਸ਼ਾਲਾ 'ਚ ਵਸਣ ਵਾਲੇ ਤਮਾਮ ਜੀਆਂ ਦਾ, ਕਿ ਕਿਹੜਾ ਨਿਰੰਕਾਰ ਨੂੰ ਯਾਦ ਰੱਖਦਾ ਹੈ, ਕਿਹੜਾ ਪਾਠ ਕਰਦਾ ਹੈ, ਕਿਹੜਾ ਨਹੀਂ ਕਰਦਾ, ਕਿਹਦੇ ਕਰਮ ਚੰਗੇ ਨੇ, ਕਿਹਦੇ ਮਾੜੇ, ਹਰ ਤਰ੍ਹਾਂ ਨਿਗਾਹ ਰੱਖਣੀ ਬਣਦੀ ਹੈ। ਕਿਉਂਕਿ ਗ੍ਰਸਥ ਹੀ ਧਰਮ ਹੈ, ਇੱਥੇ ਹੀ ਧਰਮ ਕਮਾਇਆ ਜਾਣਾ, ਇੱਥੇ ਹੀ ਧਰਮ ਦੀਆਂ ਜਿਹੜੀਆਂ ਸਭ ਰੀਤੀਆਂ ਸਿੱਖੀਆਂ ਜਾਣੀਆਂ, ਇੱਥੇ ਹੀ ਉਸਨੂੰ ਲਾਗੂ ਕੀਤਾ ਜਾਣਾ ਹੈ। ਜਿਹਨੇ ਘਰ ਬਜ਼ੁਰਗਾਂ ਦੀ ਸੇਵਾ ਨਾ ਕੀਤੀ, ਬਾਲ ਬੱਚੇ ਦੀ ਸੇਵਾ ਨਾ ਕੀਤੀ, ਉਹ ਬਾਹਰ ਜਾ ਕੇ ਜਿੰਨੀ ਮਰਜ਼ੀ ਸੇਵਾ ਕਰੇ, ਪ੍ਰਵਾਨ ਨਹੀਂ ਕੀਤੀ ਜਾਂਦੀ। ਇਹ ਟ੍ਰੇਨਿੰਗ ਹੈ, ਇਹ ਸਾਡੀ ਵਰਕਸ਼ਾਪ ਵੀ ਹੈ। ਤੇ ਇਹ ਅੱਗੇ ਕਹਿਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਵਰਤਾਓ, ਕੋਈ ਐਸੀ ਯੁਗਤੀ ਦੱਸ ਦਿਓ ਕਿ ਸਾਡਾ ਗ੍ਰਸਤੀ ਲੋਕਾਂ ਦਾ ਵੀ ਉਧਾਰ ਹੋਵੇ। ਮੇਰੇ ਮਾਲਕ ਨੇ ਕਿਹਾ, ਗੁਰਸਿੱਖੋ ਤੁਸੀਂ ਨਿਰੰਕਾਰ ਦੇ ਟਹਿਲੀਏ ਬਣਨਾ ਹੈ, ਤੁਸੀਂ ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ, ਤੇ ਆਪਣੇ ਪਰਿਵਾਰਕ ਬੱਚਿਆਂ ਨੂੰ, ਬਾਕੀ ਜੀਆਂ ਨੂੰ ਵੀ ਪ੍ਰੇਰਨਾ ਦੇਣੀ ਹੈ ਕਿ ਜਦੋਂ ਕੋਈ ਗ੍ਰਹਿ ਵਿਖੇ ਆਉਂਦਾ ਹੈ, ਉਸਨੂੰ ਜੀਵਾਂ ਆਖਿਆ ਜਾਏ, ਉਹਦਾ ਮਾਣ ਸਨਮਾਨ ਕੀਤਾ ਜਾਏ, ਉਹਦੀ ਸੇਵਾ ਕੀਤੀ ਜਾਏ। ਇਹ ਸੇਵਾ ਹੀ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੈ। ਜੇ ਕੋਈ ਲੋੜਵੰਦ ਆ ਗਿਆ ਤੇ ਅਸੀਂ ਮੱਥੇ ਤੂੜੀ ਪਾ ਲਈ, ਇਹ ਗੁਰਮਤਿ ਵਿਚਾਰਧਾਰਾ ਨਹੀਂ ਹੈ। ਸਤਿਵੇਂ ਪਾਤਸ਼ਾਹ ਨੇ ਕਿਹਾ ਸੀ, ਵਕਤੋਂ ਕੁੱਥਾ ਜੇ ਕੋਈ ਆਉਂਦਾ ਹੈ ਉਹਨੂੰ ਪ੍ਰਸ਼ਾਦਾ ਛਕਾਉਣਾ ਬਹੁਤ ਵੱਡਾ ਪੁੰਨ ਦਾ ਕਰਮ ਹੈ। ਵਕਤੋਂ ਕੁੱਥਾ, ਇੱਕ ਤੇ ਪੱਕਦੀਆਂ ਤੇ ਆ ਗਿਆ, ਖਾਂਦੇ ਪਏ ਆ, ਪਕਾਉਂਦੇ ਪਏ, ਆਟਾ ਗੁੱਝਿਆ ਪਿਆ, ਉਦੋਂ ਕੋ ਆ ਗਿਆ, ਉਦੋਂ ਤੇ ਉਹ ਜਿੱਥੇ ਮਰਜ਼ੀ ਚਲੇ ਜਾਏਗਾ ਮਿਲ ਜਾਏਗਾ। ਜੇ ਗੁਰੂ ਨਾਨਕ ਦਾ ਸਿੱਖ ਦਾ ਘਰ ਸਮਝ ਕੇ ਕੋਈ ਆ ਗਿਆ ਹੈ ਤੇ ਵਕਤੋਂ ਕੁੱਤੇ ਨੂੰ ਵੇਲੇ ਕੁ ਵੇਲੇ ਵਕਤ ਲੋੜਵੰਦ ਹੀ ਕੋਈ ਆਉਂਦਾ ਨਾ ਕਿਸੇ ਦੇ ਘਰੇ, ਤੇ ਉਹਨੂੰ ਬਿਠਾ ਲਓ, ਬੜੇ ਪਿਆਰ ਨਾਲ ਮਾਣ ਦਿਓ, ਸਤਿਕਾਰ ਦਿਓ, ਗੁਰੂ ਕੀਆਂ ਬਾਤਾਂ ਪ੍ਰੰਭ ਕਰ ਦਿਓ, ਨਾਲ ਨਾਲ ਭੋਜਨ ਤਿਆਰ ਕਰਨਾ ਸ਼ੁਰੂ ਕਰੋ। ਇਹ ਗੁਰਮਤਿ ਵਿਚਾਰਧਾਰਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਗ੍ਰਸਤੀ ਹੋ ਤੇ ਆਪਣੇ ਘਰ ਨੂੰ ਧਰਮਸ਼ਾਲਾ ਸਮਝੋ। ਬਜ਼ੁਰਗਾਂ ਨੇ ਨਾ ਬੜੇ ਪਿਆਰੇ ਸਾਡੇ ਸਿਧਾਂਤ ਬਣੇ ਸਨ, ਰਵਾਇਤਾਂ ਬਣੀਆਂ ਸਨ, ਤੇ ਕਿਹਾ ਜਾਂਦਾ ਸੀ ਛੋਟਿਆਂ ਨੂੰ ਵੀ ਸਵੇਰੇ ਉੱਠ ਕੇ ਨਾ ਆਪਣੇ ਵੱਡਿਆਂ ਬਜ਼ੁਰਗਾਂ ਨੂੰ ਪੈਰੀਂ ਹੱਥ ਲਾਉਣਾ ਹੈ, ਉਹਨਾਂ ਨੂੰ ਸੀਸ ਝੁਕਾਉਣਾ ਹੈ, ਅਸੀਸ ਲੈਣੀ ਹੈ ਉਹਨਾਂ ਪਾਸੋਂ। ਬਹੁਤ ਜ਼ਰੂਰੀ ਹੈ। ਉਹਦੇ ਪਿੱਛੇ ਕੋਈ ਕਾਰਨ ਸੀ ਕਿ ਗ੍ਰਹਿਸ ਵਿੱਚ ਰਹਿੰਦੇ ਹਾਂ ਤੇ ਗ੍ਰਹਿਸ ਵਿੱਚ ਰਹਿੰਦਿਆਂ ਰਹਿੰਦਿਆਂ ਇੱਕੋ ਘਰ ਵਿੱਚ ਰਹਿਣਾ, ਇੰਨੇ ਜੀਆਂ ਨੇ, ਕਿਸੇ ਕੋਲ ਉੱਚਾ ਬੋਲਿਆ ਗਿਆ, ਕਿਤੇ ਨੂੰਹ ਸੱਸ ਦਾ ਥੋੜ੍ਹਾ ਬਹੁਤਾ ਬੋਲ ਕਬੋਲ ਹੋ ਗਿਆ, ਸ਼ਾਮੀ ਹੋ ਗਿਆ, ਦਿਨੇ ਹੋ ਗਿਆ, ਤੇ ਕੁਝ ਪਲਾਂ ਲਈ, ਕੁਝ ਸਮੇਂ ਲਈ ਆਪਸੀ ਬੋਲਚਾਲ ਬੰਦ ਹੋ ਗਿਆ। ਬੋਲਚਾਲ ਬੰਦ ਹੋ ਜਾਣਾ ਵੀ ਚੰਗੀ ਬਾਤ ਹੈ, ਮਾੜੀ ਨਹੀਂ। ਬੋਲੀ ਜਾਣਾ ਚੰਗੀ ਬਾਤ ਨਹੀਂ। ਤੇ ਬਹੁਤ ਹੀ ਉਰੇ ਅੰਦਰ ਆਉਂਦਾ ਵੀ ਅਸੀਂ ਉੱਦਾਂ ਜਵਾਨ ਤੌਰ 'ਤੇ ਬੋਲਣਾ ਬੰਦ ਹੋ ਗਿਆ ਤੇ ਅੰਦਰ ਇੰਨਾ ਕੁ ਤੂਫਾਨ ਮੱਚਿਆ ਹੁੰਦਾ, ਮੈਨੂੰ ਇੱਦਾਂ ਕਿਉਂ ਕਹਿਤਾ, ਇੱਦਾਂ ਕਿਉਂ ਕਹਿਤਾ। ਇਹ ਆਮ ਹੀ ਹੈ, ਹਰ ਇੱਕ ਦੇ ਘਰ ਦੀ ਬਾਤ ਹੈ। ਤੇ ਜਿਹੜਾ ਸਿਧਾਂਤ ਸੱਚੇ ਪਾਤਸ਼ਾਹ, ਜਿਹੜਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ ਨਾ ਘਰ ਵਿੱਚ, ਸਵੇਰੇ ਉੱਠ ਕੇ ਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ, ਪੈਰੀ ਹੱਥ ਲਾਉਣਾ, ਸਵੇਰੇ ਸੱਸ ਸੁੱਟੀ, ਰਾਤੀ ਲੜੇ ਭਿੜੇ, ਕੱਲ ਦੇ ਮਾੜਾ ਮੋਟਾ ਸੇਵਾ ਸੀ, ਸਵੇਰੇ ਉੱਠ ਕੇ ਜਾ ਕੇ ਪੈਰੀਂ ਸੀਸ ਨਵਾਇਆ, ਮੱਥਾ ਟੇਕਿਆ, ਝੁਕਿਆ ਤੇ ਸੱਸ ਨੇ ਆਸ਼ੀਰਵਾਦ ਦਿੱਤਾ, ਤੇ ਉਹ ਕੱਲ ਵਾਲਾ ਸਿਹੜਾ ਖਾਰਾ ਕੁਝ ਖਤਮ ਹੋ ਗਿਆ, ਫਿਰ ਨਵੇਂ ਸਿਰੇ ਸ਼ੁਰੂ ਹੋ ਗਿਆ। ਇਹ ਹੈ ਗ੍ਰਸਥ ਦਾ ਕੰਮ। ਤੇ ਜੇ ਹੁਣ ਚੋਪੀ ਕਰ ਗਿਆ ਤੇ ਚੋਪੀ ਰਹੀਏ ਤੇ ਕਦੋਂ ਬੋਲਣਾ, ਨਾ ਬੁਲਾਈਏ ਵਿਖੇੜੇ ਪੈ ਜਾਂਦੇ। ਬੜੇ ਦਾਨੇ ਵਿਦਵਾਨਾਂ ਨੇ ਇਕੱਠਿਆਂ ਹੋ ਕੇ ਬਾਤ ਕਹੀ ਹੈ ਕਿ ਸਾਡੇ ਘਰ ਜਿਹੜੇ ਨੇ ਨਾ,
ਇਹ ਮਕਾਨ ਬਣਦੇ ਜਾਂਦੇ ਨੇ, ਮਕਾਨ ਆਪੋ ਆਪਣਾ, ਆ ਮਾਂ ਬਾਪ ਦਾ ਹੋ ਗਿਆ, ਆ ਪੁਰਾਣੇ ਦਾ ਹੋ ਗਿਆ, ਧੀ ਦਾ ਹੋ ਗਿਆ, ਪੁੱਤ ਦਾ ਹੋ ਗਿਆ, ਆਉਂਦੇ ਨੇ ਆਪਣੇ ਕਮਰੇ ਚ ਵੜ ਜਾਂਦੇ ਨੇ, ਆਪਣੇ ਮਕਾਨ ਚ ਵੜ ਜਾਂਦੇ ਨੇ, ਘਰ ਵਾਲੀ ਤੇ ਬਾਤ ਨਹੀਂ। ਜ਼ਰੂਰੀ ਹੈ ਆਪਸੀ ਸਾਂਝ, ਆਪਸੀ ਪਿਆਰ, ਕਿਸੇ ਦਾ ਦੁੱਖ, ਕਿਸੇ ਦਾ ਸੁੱਖ, ਨਾ ਆਉਂਦੇ ਦਾ ਪਤਾ ਲੱਗਦਾ ਕਿਹੜਾ ਜੀ ਕਦੋਂ ਆ ਗਿਆ, ਕਿਹੜਾ ਜੀ ਕਦੋਂ ਚਲਾ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਇਹ ਵੀ ਕਿਹਾ, ਭਾਈ ਪਰਿਵਾਰ ਵਿੱਚ ਮਿਲ ਕੇ ਬੈਠਣਾ ਹੈ, ਛੇ ਘੜੀਆਂ ਦਿਨੇ ਜਦੋਂ ਤੁਹਾਡੇ ਕੋਲ ਟਾਈਮ ਲੱਗੇ ਪਰਿਵਾਰ ਵਿੱਚ ਬੈਠੋ, ਅਤੇ ਇੱਕ ਪੈਰ ਸ਼ਾਮ ਨੂੰ ਪਰਿਵਾਰ ਵਿੱਚ ਇਕੱਠਿਆਂ ਬਹਿਣ ਦਾ ਹੁਕਮ ਹੈ ਸੱਚੇ ਪਾਤਸ਼ਾਹ ਜੀ। ਜੇ ਗ੍ਰਿਸਤ ਨੂੰ ਸੌਖਾ ਰੱਖਣਾ ਹੈ, ਜਿਸ ਘਰ ਵਿੱਚ ਇਹ ਆਪਸੀ ਪਿਆਰ ਹੈ, ਅਤੇ ਦੋ ਨੰਬਰ ਦਾ ਧਨ ਕੱਚਾ ਧਨ ਨਹੀਂ ਹੁੰਦਾ ਜਿਹੜਾ ਜ਼ਿਕਰ ਸੱਚੇ ਪਾਤਸ਼ਾਹ ਨੇ ਕੀਤਾ ਹੈ, ਉਹ ਘਰ ਹੀ ਸਵਰਗ ਬਣ ਜਾਂਦਾ ਹੈ। ਔਰ ਕਿਰਤ ਕਰਨੀ ਜ਼ਰੂਰੀ ਹੈ, ਧਨ ਕਮਾਉਣਾ ਤਾਂ ਜ਼ਰੂਰੀ ਹੈ, ਧਨ ਬਿਨਾਂ ਗੁਜ਼ਾਰਾ ਨਹੀਂ। ਪਰ ਜਿਹੜਾ ਹੁਕਮ ਵਿੱਚ ਰਹਿੰਦਿਆਂ ਹੋਇਆਂ, ਭਾਣੇ ਵਿੱਚ ਰਹਿੰਦਿਆਂ ਹੋਇਆਂ, ਦਸਨਾਂ ਦੀ ਕਿਰਤ ਕਰਦਿਆਂ ਹੋਇਆਂ ਧਨ ਕਮਾਇਆ ਜਾਂਦਾ ਨਾ, ਉਹ ਧਰਮਸ਼ਾਲਾ 'ਚ ਵਰਤਿਆ ਜਾਂਦਾ ਹੈ, ਅਤੇ ਉਹ ਹੀ ਸਹੀ ਧਨ ਹੈ। ਗੁਰਮਤ ਨੇ ਜਿਹਨੂੰ ਪ੍ਰਵਾਨ ਕੀਤਾ ਹੈ ਉਹਨੂੰ ਮਾੜਾ ਨਹੀਂ ਕਿਹਾ, ਕਿਰਤ ਕਰਨੀ ਮਾੜੀ ਨਹੀਂ, ਕਿਰਤ ਕਰਨਾ ਤਾਂ ਬੜਾ ਪਿਆਰਾ ਸੁਭਾਗ ਹੈ। ਲੇਕਿਨ ਇਹ ਚੇਤੇ ਰੱਖਣਾ ਕਿ ਉਹਦੇ ਵਿੱਚ ਕਿਸੇ ਹੋਰ ਦਾ ਰਲਾ ਨਾ ਪੈ ਜਾਵੇ, ਕਿਸੇ ਹੋਰ ਦੀ ਕਮਾਈ ਦਾ ਹਿੱਸਾ ਮੇਰੇ ਘਰ 'ਤੇ ਨਹੀਂ ਆਉਂਦਾ, ਹੱਕਦਾਰ ਹੋਰ ਹੋਵੇ, ਕਿਸੇ ਕੋਲ ਖੋਹ ਕੇ ਲੈ ਆਵਾਂ, ਕਿਸੇ ਕੋਲ ਵੱਢੀ ਲੈ ਕੇ ਲੈ ਆਵਾਂ। ਕੋਈ ਵਿਅਕਤੀ ਕਿਸੇ ਪਿੰਡ 'ਚ ਮੰਗਦਾ ਫਿਰੇ ਘਰ ਘਰ, ਅਤੇ ਨਾਲ ਇੱਕ ਸ਼ਰਤ ਰੱਖੀ ਵੀ ਮੈਂ ਉਹਦੇ ਘਰ ਪ੍ਰਸ਼ਾਦਾ ਛਕਣਾ, ਮੈਂ ਰਾਤ ਕੱਟਣੀ ਚਾਹੁੰਦਾ, ਮੈਨੂੰ ਦੱਸ ਪਾਓ ਵੀ ਜਿਹਦੇ ਘਰ ਵਿੱਚ ਦੋ ਨੰਬਰ ਦਾ ਧਨ ਨਾ ਹੋਵੇ, ਨੇਕ ਕਮਾਈ ਹੋਵੇ, ਅਤੇ ਜਿਹਦੇ ਜਾਵੇ ਕਹਿਣ ਲੱਗੇ ਨਹੀਂ ਕੋਈ ਨਾ ਕੋਈ ਸਾਡੇ ਘਰ ਭੁਲੇਖਾ ਪੈ ਹੀ ਹੁੰਦਾ, ਇਹਨਾਂ ਹਰ ਇੱਕ ਨੂੰ ਕੋਈ ਨਾ ਕੋਈ ਦਾਅਵੇ ਨਾਲ ਕੌਣ ਕਹਿ ਸਕਦਾ। ਅਖੀਰ ਨੂੰ ਦੱਸ ਪਾਈ ਵੀ ਉਹ ਇੱਕ ਮਾਤਾ ਬਾਰ ਬਾਰ ਇਕੱਲੀ ਰਹਿੰਦੀ ਹੈ, ਬਿਰਧ ਹੈ, ਹਾਂ ਉਹਦੀ ਕਮਾਈ ਜਿਹੜੀ ਹੈ ਨਾ ਉਹ ਜ਼ਰੂਰ ਜਿਹੜੀ ਹੈ ਦਸਾਂ ਨੌਵਾਂ ਦੀ ਹੈ, ਉਹ ਕੋਈ ਠੱਗੀ ਠੋਰੀ ਨਹੀਂ ਕਰਦੀ। ਉਹਦੇ ਘਰ ਚਲੇ ਜਾਓ, ਉਹਦੇ ਘਰ ਚਲੇ ਕੇ ਜਾਗਦੇ ਸਾਰ ਸਵਾਲ ਕੀਤਾ, ਮਾਤਾ ਜੀ ਨੂੰ ਨਮਸਕਾਰ ਕੀਤੀ, ਕਹਿਣ ਲੱਗੇ ਵੀ ਮੈਨੂੰ ਪਿੰਡ ਵਾਲਿਆਂ ਦੱਸਿਆ ਮੈਂ ਉਹਦੇ ਘਰੇ ਪ੍ਰਸ਼ਾਦਾ ਛਕਦਾ ਹਾਂ, ਜਿਹਦੀ ਕਿਰ ਸੁੱਚੀ ਹੋਵੇ, ਕੀ ਕਰਦੇ ਹੋ ਸਵਾਲ ਸੀ। ਅਤੇ ਅੱਗਿਓਂ ਕਹਿੰਦੀ ਵੀ ਮੇਰਾ ਕੰਮ ਤਾਂ ਬੜਾ ਸਿੱਧਾ ਜਿਹਾ ਵੀ ਮੈਂ ਸੂਤ ਕੱਸਦੀ ਹਾਂ। ਕਹਿਣ ਲੱਗੇ ਤੁਹਾਡੀ ਕਮਾਈ ਵਿੱਚ ਕਿਤੇ ਦੋ ਨੰਬਰ ਦੀ ਕਮਾਈ 'ਤੇ ਨਹੀਂ, ਬਗਾਨਾ ਹੱਕ 'ਤੇ ਨਹੀਂ। ਉਹ ਦਾਨੀ ਮਾਤਾ ਮੁਸਕਰਾਈ, ਕਹਿਣ ਲੱਗੀ ਵੀ ਮੈਂ ਦਾਅਵਾ ਤਾਂ ਨਹੀਂ ਕਰਦੀ ਕਿਉਂਕਿ ਮੈਂ ਸੂਤ ਕੱਤਦੀ ਹਾਂ, ਉਹ ਵੇਚ ਦਿੰਦੀ ਹਾਂ, ਉਹਦੇ ਨਾਲ ਮੇਰਾ ਗੁਜ਼ਾਰਾ ਹੋ ਜਾਂਦਾ, ਬੁੜੜੀ ਦਾ ਮੈਂ ਕਿੰਨਾ ਕੁ ਖਾਣਾ ਪੀਣਾ, ਮੇਰਾ ਗੁਜ਼ਾਰਾ ਹੋ ਜਾਂਦਾ, ਆਇਆ ਗਿਆ ਵੀ ਕੋਈ ਵੇਲੇ ਕੋਲੇ ਆ ਜਾਂਦਾ ਅਤੇ ਖਵਾ ਦਿੰਦੀ ਹਾਂ। ਪਰ ਜਿੱਥੋਂ ਤੱਕ ਸੁੱਚੀ ਕਿਰਤ ਦੀ ਬਾਤ ਹੈ, ਇਹ ਦਾਅਵਾ ਨਹੀਂ, ਕਿਉਂਕਿ ਮੈਂ ਇੱਕ ਦਿਨ ਸੂਤ ਕੱਤਦੀ ਪਈ ਸਾਂ, ਹਨੇਰਾ ਹੋਣ ਲੱਗਾ ਅਤੇ ਮੇਰੇ ਘਰ ਦੇ ਸਾਹਮਣੇ ਉਹਨਾਂ ਕੋਲ ਬੜੀ ਵੱਡੀ ਲਾਓ ਲਸ਼ਕਰ ਸਰਕਾਰੀ ਲੰਘਣ ਲੱਗਾ, ਉਹਨਾਂ ਨੇ ਮਸਾਲਾਂ ਹੱਥ 'ਚ ਫੜੀਆਂ ਮੇਰੇ ਘਰ ਦੇ ਅੱਗੇ ਵੀ, ਇੱਕ ਉਹਦਾ ਸੇਵਾਦਾਰ ਖਿਲਾ ਰਿਹਾ ਕਿਉਂਕਿ ਹਨੇਰੇ ਵਿੱਚ ਜਿਹੜੀ ਹੈ ਉਹ ਲੰਘਣਾ ਸੁਖਾਲਾ ਹੋ ਜਾਏ ਇਸ ਫੌਜ ਨੂੰ ਜਿਹੜੀ ਉੱਥੋਂ ਲੰਘ ਰਹੀ ਸੀ। ਕਹਿਣ ਲੱਗੇ ਉਹ ਜਿਉਂ ਖਲੋਤਾ ਪੈਦਲ ਲੋਕ ਆਉਂਦੇ, ਲੰਬਾ ਵਹੀਰ ਸੀ, ਸਹਿਜੇ ਸਹਿਜੇ ਇੱਕ ਟੋਲਾ ਲੰਘ ਗਿਆ ਦੂਜਾ ਲੰਘ ਗਿਆ, ਕਹਿਣ ਲੱਗੇ ਉਹ ਮੇਰੇ ਘਰ ਦੇ ਅੱਗੇ ਨਾ ਮਸ਼ਾਲ ਜਗਾ ਕੇ ਅਤੇ ਖੜ ਗਿਆ। ਮੈਂ ਚਰਖਾ ਚੁੱਕਣ ਲੱਗੀ ਨੇ ਆਖਿਆ ਚਲੋ ਚਾਨਣ ਹੋ ਗਿਆ ਹੋਰ ਚਾਰ ਪੂਣੀਆਂ ਕੱਤ ਲਵਾਂ। ਕਹਿੰਦਾ ਮੈਂ ਉਦਣ ਕੱਤਦੀ ਰਹੀ ਕੱਤਦੀ ਰਹੀ, ਉਹ ਲੰਮਾ ਸਮਾਂ ਖੜਾ ਰਿਹਾ ਅਤੇ ਮੈਂ ਉਦਣ ਦੀ ਦੁਬਤਾ 'ਚ ਪਈ ਹਾਂ ਵੀ ਉਹਦੇ ਚਾਨਣ ਨਾਲ ਮੈਂ ਜਿਹੜਾ ਕੱਤਿਆ ਉਹ ਮੇਰਾ ਜਾਇਜ਼ ਹੈ ਕਿ ਨਜਾਇਜ਼, ਮੈਨੂੰ ਇਹ ਨਹੀਂ ਸਮਝ ਲੱਗਦੀ। ਹੁਣ ਉਹ ਹੈਰਾਨ ਹੋ ਗਿਆ ਅਤੇ ਮਾਤਾ ਕਹਿਣ ਲੱਗੀ ਭਾਈ
ਜੇ ਤੈਨੂੰ ਇੰਨਾ ਸ਼ੱਕ ਹੈ ਵੀ ਤੂੰ 2 ਨੰਬਰ ਦੀ ਕਮਾਈ ਵਿੱਚੋਂ ਨਹੀਂ ਖਾਣਾ ਤੇ ਹੱਥੀਂ ਕਮਾਈ ਕਿਉਂ ਨਹੀਂ ਕਰ ਲੈਂਦਾ? ਐਵੇਂ ਲੋਕਾਂ ਦਾ ਧਨ ਪਰਖਦਾ ਫਿਰਦਾ ਵੀ ਕਿਹਦੇ ਘਰ ਕੀ, ਕਿਹਦੇ ਘਰ ਕੀ ਹੈ? ਇਹ ਗੁਰਮਗ੍ਰਸਥ ਦੀ ਬਾਤ ਹੈ, ਉਹ ਇੱਥੋਂ ਤੀ ਖਿਆਲ ਰੱਖਦਾ ਹੈ। ਤੇ ਜਿਹਨੇ ਖਿਆਲ ਰੱਖ ਲਿਆ ਨਾ, ਸ਼ਹਿਨਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਹਦੇ ਬਰਕਤ ਪੈਂਦੀ ਹੈ, ਉਹ ਫਿਰ ਉਹਦੇ ਪਾਏ ਹੋ ਜਾਂਦਾ ਹੈ, ਉਹਦੇ ਭਰੋਸੇ ਦੇ ਹੋ ਜਾਂਦਾ ਹੈ, ਉਹਨੂੰ ਮਾਲਕ ਨੂੰ ਫਿਰ ਆਪਣੇ ਸੇਵਕ ਦੀ ਲਾਜ ਪੱਤ ਇੱਜ਼ਤ ਢੱਕਣ ਦੇ ਲਈ ਉਹਦੇ ਕਾਰੋਬਾਰ ਵਿੱਚ ਉਹਦੀ ਕਿਰਤ ਵਿੱਚ ਬਰਕਤ ਪਾਉਂਦਾ ਨਿਰੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਹੁਕਮ ਵਿੱਚ, ਹੁਕਮਨਾਮੇ ਵਿੱਚ, ਵਾਕ ਵਿੱਚ, ਜਿਸ ਮੁੱਖ ਵਾਕ ਕਹਿੰਦੇ ਹਾਂ ਅਸੀਂ, ਸੋਹੀ ਰਾਗ ਦਾ ਇਹ ਸ਼ਬਦ ਹੈ, ਗੁਰੂ ਰਾਮਦਾਸ ਮਹਾਰਾਜ ਚਾਰਨ ਕੀਤਾ ਹੋਇਆ ਤੇ ਰਹਾਉ ਦਾ ਬੰਦ ਰੱਖਿਆ, ਹਰ ਧਨ ਸੰਚੀ ਹੈ ਭਾਈ। ਸੰਸਾਰ ਦੇ ਲੋਕੋ, ਹਰੀ ਦੇ ਨਾਮ ਧਨ ਨੂੰ ਇਕੱਠਿਆਂ ਕਰਨਾ ਚਾਹੀਦਾ ਹੈ। ਹੇ ਭਾਈ, ਨਿਰੰਕਾਰ ਦੇ ਨਾਮ ਨੂੰ ਇਕੱਠਿਆਂ ਕਰਨਾ ਚਾਹੀਦਾ, ਉਸਨੂੰ ਕਮਾਉਣਾ ਚਾਹੀਦਾ ਹੈ, ਉਹਨੂੰ ਸਿਮਰਨ ਕਰਨਾ ਚਾਹੀਦਾ ਹੈ, ਪੱਲੇ ਬੰਨਣਾ ਚਾਹੀਦਾ ਹੈ। ਕਿਉਂ? ਕਿਉਂਕਿ ਜੇ ਹਲਤ ਪਲਤ ਹਰ ਹੋਏ ਸਹਾਈ, ਇਹ ਧਨ ਜਿਹੜਾ ਹਰੀ ਦੇ ਨਾਮ ਦਾ ਹੈ ਨਾ, ਇਹ ਲੋਕ ਵਿੱਚ ਵੀ ਕੰਮ ਆਉਂਦਾ ਤੇ ਪਰਲੋਕ ਵਿੱਚ ਵੀ ਕੰਮ ਆਉਂਦਾ। ਅਸਲੀ ਧਨ ਇਹ ਹੈ, ਸੰਸਾਰ ਦੀ ਕਿਰਤ ਵਿਰਤ ਕਰਦਿਆਂ ਬਾਲ ਬੱਚੇ ਲਈ ਕਮਾਉਣ ਦੇ ਨਾਲ ਨਾਲ ਨਿਰੰਕਾਰ ਦੇ ਨਾਮ ਨੂੰ ਸਿਮਰਨਾ ਅਤਿ ਜ਼ਰੂਰੀ ਹੈ। ਉੱਦਾਂ ਸੱਚੇ ਪਾਤਸ਼ਾਹ ਆਖਣ ਔਖਾ ਸੱਚਾ ਨਾਉ, ਪਰ ਐਸੀ ਬਾਤ ਨਹੀਂ। ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਚੱਲਦਿਆਂ ਫਿਰਦਿਆਂ ਕਿੰਨਾ ਵਕਤ ਹੁੰਦਾ ਗੁਰੂ ਘਰ ਆਪਾਂ ਉਸ ਘਰੋਂ ਤੁਰੇ ਹਾਂ, ਇੱਥੇ ਤੱਕ ਆਉਂਦਿਆਂ ਆਉਂਦਿਆਂ ਸਾਡੇ ਸਿਮਰਨ ਮਨ ਵਿੱਚ ਚੱਲਦਾ ਰਹੇ, ਇੱਥੇ ਬੈਠਿਆਂ ਚੱਲੇ, ਜਾਣ ਲੱਗਿਆਂ ਚੱਲੇ, ਜਿੰਨਾ ਕੁ ਵਕਤ ਸਾਡੇ ਕੋਲ ਹੋ ਸਕਦਾ। ਤੁਰ ਪਾਓ, ਗੁਰੂ ਪਾਤਸ਼ਾਹ ਫਿਰ ਥਾਪੜਾ ਦੇ ਦਿੰਦੇ ਨੇ, ਆਪ ਸਹਾਈ ਹੋ ਜਾਂਦੇ ਨੇ, ਕਹਿ ਲੈ ਕੇ ਜਿੱਥੇ ਹਰ ਅਰਾਧੀ ਹੈ। ਕਿਉਂ ਹਰੀ ਦਾ ਨਾਮ ਧੰਨ ਸੱਚਿਆ, ਇਹਨੂੰ ਇਕੱਠਿਆਂ ਕਿਉਂ ਕਰਨਾ, ਕਿਉਂ ਪ੍ਰੀਤੀ ਪਾਉਣੀ ਹੈ, ਕਿਉਂ ਜਪਣਾ? ਕਹਿਣ ਲੱਗੇ ਜਿੱਥੇ ਅਰਾਧੀਏ ਤਿੱਥੇ ਹਰ ਮਿੱਥ ਸਹਾਈ, ਜਿੱਥੇ ਇਹਨੂੰ ਅਰਾਧੀਏ ਨਾ ਉੱਥੇ ਹੀ ਸਹਾਇਤਾ ਕਰ ਦਿਓ। ਹਰ ਥਾਂ ਹੁੰਦਾ ਨਾ ਸੰਸਾਰੀ ਵਿਅਕਤੀ, ਕੋਈ ਸੱਜਣ ਬੇਲੀ, ਕੋਈ ਮਹਾਂ ਬਾਪ ਹਰ ਥਾਂ ਸਾਡੇ ਨਾਲ ਤਾਂ ਨਹੀਂ ਨਾ ਹੁੰਦੇ, ਲੇਕਿਨ ਨਿਰੰਕਾਰ ਹਰ ਥਾਂ ਹੈ। ਘੱਟ ਘੱਟ ਮੈਂ ਹਰ ਜੂ ਵਸੇ ਹੈ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਦੋਂ ਨਾ ਜਾਈ, ਇਸ ਤੋਂ ਨੇੜੇ ਤੇ ਹੋਰ ਕੋਈ ਹੈ ਹੀ ਨਹੀਂ। ਇਸ ਲਈ ਉਸ ਦਾ ਨਾਮ ਜਪਣਾ, ਉਸਨੂੰ ਧਿਆਉਣਾ, ਉਸਨੂੰ ਯਾਦ ਰੱਖਣਾ ਇਹ ਅਤਿ ਜ਼ਰੂਰੀ। ਉਹ ਮਿੱਤਰ ਪਿਆਰਾ ਹੈ, ਗੁਰ ਕਿਰਪਾ ਤੇ ਹਰ ਮਨ ਵਸੇ। ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਨਾਲ, ਗੁਰੂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਨ ਦੇ ਨਾਲ ਇਹ ਜਿਹੜਾ ਧਨ ਹੈ ਮਨ ਵਿੱਚ ਵਸਦਾ ਹੈ, ਨਾਮ ਮਨ ਵਿੱਚ ਵਸ ਜਾਂਦਾ ਹੈ। ਹੋਰ ਤਾਂ ਵਿੱਧ ਲਿਆ ਨਾ ਜਾਈ, ਹੋਰ ਕੋਈ ਤਰੀਕਾ ਨਹੀਂ, ਗੁਰੂ ਦੀ ਕਿਰਪਾ ਹੀ ਹੈ। ਬਾਕੀ ਕਰਮ ਕਾਂਡ ਜਿੰਨੇ ਮਰਜ਼ੀ ਕਰੀ ਜਾਈਏ, ਭਟਕੀ ਜਾਈਏ, ਇਸ਼ਨਾਨ ਕਰੀ ਜਾਈਏ, ਉਹ ਬਾਤਾਂ ਨਹੀਂ ਹਨ। ਕੇਵਲ ਤੇ ਕੇਵਲ ਗੁਰੂ ਦਾ ਦੱਸਿਆ ਹੋਇਆ ਮਾਰਗ ਅਪਣਾਉਣ ਨਾਲ ਹੀ ਇਸ ਧਨ ਦੀ ਸਾਡੀ ਪ੍ਰਾਪਤੀ ਹੁੰਦੀ ਹੈ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤ ਸੰਗਤੀ ਸੰਗ ਹਰ ਧਨ ਖੱਟੀ ਹੈ। ਇਹ ਧਨ ਖੱਟਣ ਦੇ ਲਈ ਸਤਸੰਗੀ ਜਨ, ਸਤਸੰਗੀ ਜਨਾਂ ਦਾ ਸਾਥ ਚਾਹੀਦਾ, ਉੱਥੋਂ ਇਹ ਧਨ ਮਿਲਦਾ। ਹੋਰ ਥੈ ਹੋਰ ਤੋਂ ਪਾਏ, ਹਰ ਧਨ ਕਿਤੇ ਨਾ ਪਾਈ, ਹੋਰ ਕੋਈ ਲੱਖ ਉਪਾਅ ਕਰ ਲਓ। ਗੁਰੂ ਦਾ ਗਿਆਨ, ਸਤਸੰਗੀ ਜਨ ਦਾ ਮਿਲਾਪ ਹੀ ਇਸ ਧਨ ਨੂੰ ਇਕੱਤਰ ਕਰਨ ਦੀ ਪ੍ਰੇਰਣਾ ਦਿੰਦਾ ਹੈ ਤੇ ਸਹਾਇਤਾ ਦਿੰਦਾ ਹੈ, ਟ੍ਰੇਨਿੰਗ ਦਿੰਦਾ ਹੈ, ਤਾਂ ਕਾਮਯਾਬ ਹੁੰਦਾ। ਹੋਰ ਕੋਈ ਤਰੀਕਾ ਨਹੀਂ। ਹਰ ਰਤਨੇ ਕਾ ਵਪਾਰੀ ਹਰ ਰਤਨ ਧਨ ਬਹਾਜੈ। ਕਹਿਣ ਲੱਗੇ ਦੋ ਤਰ੍ਹਾਂ ਦੇ ਵਪਾਰੀ ਨੇ, ਇੱਕ ਤੇ ਹੋ ਗਏ ਰਤਨਾਂ ਦਾ ਵਪਾਰੀ, ਇੱਕ ਹੈ ਕੌਡੀਆਂ ਦਾ ਵਪਾਰੀ। ਤੇ ਰਤਨ ਹਰਨਕਾਰ ਦਾ ਨਾਮ ਹੈ, ਉਹਦੇ ਜਿਹੜੇ ਵਪਾਰੀ ਨੇ ਉਹ ਰਤਨਾਂ ਦਾ ਹੀ ਵਪਾਰ ਕਰਦੇ ਨੇ, ਹਰੀ ਦੇ ਨਾਮ ਰੂਪੀ ਅੰਮ੍ਰਿਤ ਦਾ ਵਪਾਰ ਕਰਦੇ ਨੇ, ਇਹਨੂੰ ਵਹਾਜਦੇ ਨੇ, ਇਕੱਠਿਆਂ ਕਰਦੇ ਨੇ। ਕੱਚੇ ਕੇ ਵਪਾਰੀਏ ਵਾਕ ਹਰ ਧਨ ਲੈਣ ਜਾਈ। ਕੱਚ ਕਮਾਉਣ ਵਾਲੇ, ਸੰਸਾਰੀ ਧਨ ਦੇ ਪਿੱਛੇ ਭੱਜਣ ਵਾਲੇ,
ਰਤਨ ਰੂਪੀ ਨਾਮ ਦਾ ਧਨ ਇਕੱਠਿਆ ਨਹੀਂ ਕਰ ਸਕਦੇ। ਇਹ ਸੱਚੇ ਪਾਤਸ਼ਾਹ ਦਾ ਪਾਵਸ ਤੱਕ ਕਹਿਣ ਲੱਗੇ ਹਰ ਧਨ ਰਤਨ ਜਿਵੇਂ ਹਰ ਮਾਣਕ, ਨਿਰੰਕਾਰ ਦਾ ਨਾਮ ਰਤਨ ਜਵੇਹਰ ਹੀਰੇ ਲਾਲ ਮੋਤੀ ਸਭ ਤੋਂ ਕੀਮਤੀ ਹੈ। ਤੇ ਇਹ ਜਿਹੜਾ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ, ਇਹਦਾ ਵਪਾਰ ਅੰਮ੍ਰਿਤ ਵੇਲੇ ਇਹਦੇ ਵੱਤਰ ਹੈ। ਜਾਗ ਕੇ ਜਦੋਂ ਸੰਸਾਰ ਸੁੱਤਾ ਹੈ, ਸੱਚੇ ਧਨ ਦੇ ਵਪਾਰੀ ਜਿਹੜੇ ਨੇ ਉਹ ਜਾਗਦੇ ਨੇ, ਨਿਰੰਕਾਰ ਨਾਲ ਸਾਂਝ ਤੇ ਪ੍ਰੀਤੀ ਪਾਉਂਦੇ ਨੇ, ਇਸ ਧਨ ਨੂੰ ਇਕੱਠਿਆਂ ਕਰਨ ਦੇ, ਕਿਉਂਕਿ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾਬੀ ਜਿਹਾ ਭਗਤ ਕਾ ਅੰਮ੍ਰਿਤ ਵੇਲੇ ਦਾ ਜਾਗ ਕੇ ਕਮਾਈ ਕੀਤੀ।

ਦੇਸ਼ ਦੀ ਕਰੰਸੀ ਉਹ ਦੇਸ਼ ਵਿੱਚ ਚੱਲਦੀ ਹੈ, ਲੇਕਿਨ ਇਹ ਕਰੰਸੀ ਹਰ ਥਾਂ ਲੋਕ ਪ੍ਰਲੋਕ ਵਿੱਚ ਚੱਲਦੀ। ਕਹਿਣ ਲੱਗੇ ਨਖੁੱਟੇ ਨਹੀਂ ਹਲਤ ਪਲਤ ਹਰ ਧੰਨੇ ਕਿ ਭਗਤਾਂ ਕੋ ਮਿਲੀ ਵਡਿਆਈ। ਹਰ ਧੰਨ ਦੀ ਭਗਤ ਜਨਾਂ ਨੂੰ ਵਡਿਆਈ ਮਿਲੀ ਹੈ। ਹਰ ਧੰਨ ਨਿਰਭਉ ਸਦਾ ਸਦਾ ਅਸਰ ਹੈ। ਹਰੀ ਦਾ ਨਾਮ ਧੰਨ ਜਪਣ ਵਾਲੇ ਨਿਰਭਉ ਹੋ ਜਾਂਦੇ ਨੇ। ਉਹ ਕਿਉਂਕਿ ਉਹਨਾਂ ਦਾ ਪੱਲਾ ਹਮੇਸ਼ਾ ਭਰਿਆ ਰਹਿੰਦਾ, ਖਜ਼ਾਨੇ ਭਰੇ ਨੇ ਤੇ ਖਜ਼ਾਨਿਆਂ ਵਾਲੇ ਦਾ ਸਿੱਧੀ ਸਾਂਝ ਬਣ ਗਈ, ਮਾਲਕ ਦਾ ਸਿੱਧੀ ਸਾਂਝ ਬਣ ਗਈ। ਉਹਨੇ ਚਾਬੀਆਂ ਹੀ ਤੁਹਾਨੂੰ ਦੇ ਦਿੱਤੀਆਂ, ਜੋ ਮੰਗੇ ਠਾਕਰ ਆਪਣੇ ਸੋਈ ਸੋਈ ਦੇਵੇ ਵਾਲੀ ਅਵਸਥਾ ਬਣ ਗਈ, ਫਿਰ ਡਰ ਕਾਹਦਾ ਰਹਿ ਗਿਆ। ਇਸ ਲਈ ਨਿਰਭਉ ਹੋ ਜਾਂਦੇ ਨੇ, ਨਿਰਵੈਰ ਇਸ ਲਈ ਹੋ ਜਾਂਦੇ ਨੇ ਕਿ ਦੂਜਾ ਦਿਸਦਾ ਹੀ ਕੋਈ ਨਹੀਂ। ਸਾਚਾ ਤਸਰ ਹੈ ਸਾਚਾ ਇਹ ਹਰ ਧੰਨ ਅਗਨੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਦਾ ਗਵਾਇਆ ਨਾ ਜਾਈ। ਇਹ ਜਿਹੜਾ ਅਸਲ ਧੰਨ ਹੈ, ਇਹਨੂੰ ਨਾ ਅਗਨ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ, ਨਾ ਇਹਨੂੰ ਚੋਰ ਲਿਜਾ ਸਕਦਾ ਹੈ, ਇਹਨੂੰ ਕੋਈ ਠੱਗ ਨਹੀਂ ਜੇ ਸਕਦਾ। ਅਸਲ ਧੰਨ ਹੈ ਹਰ ਧੰਨ ਕਾ, ਉਹ ਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਤੇ ਇਹਨੂੰ ਚੱਕਾ ਚੋਰ, ਨਾ ਇਹ ਲੁੱਟਿਆ ਜਾਏ, ਨਾ ਇਹ ਠੱਗਿਆ ਜਾਏ, ਨਾ ਇਹਨੂੰ ਕੋਈ ਟੈਕਸ ਲੱਗਦਾ ਜੇ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤੇ ਨਾ ਇੱਕ ਵਿਖਣ ਨਾਲ ਨਾ ਜਾਈ। ਦੂਜੇ ਬੰਨ ਜਿਹੜੇ ਸਾਕਤ ਮਨਮੁੱਖ ਲੋਕ ਨੇ, ਮਾਇਆ ਦੇ ਪੁਜਾਰੀ ਨੇ, ਉਹਨਾਂ ਦਾ ਇੱਕ ਵੀ ਟਕਾ ਨਾਲ ਨਹੀਂ ਜੇ ਜਾਂਦਾ। ਹਲਸੇ ਵਿੱਚ ਸਾਕਤ ਹਿੱਲੇ ਪਏ, ਹੱਥੋਂ ਛੁੜਕ ਗਿਆ ਅੱਗੇ, ਹਲਸ ਪਲਸ ਹੱਦਰ ਗਏ, ਢੋਈ ਨਾ ਪਾਏ। ਜੋ ਪੱਲੇ ਸੀ ਅੱਖਾਂ ਮੀਟਦੇ ਸਰ ਬਗਾਨਾ ਹੋ ਗਿਆ, ਉਹਦੇ ਕਈ ਮਾਲਕ ਬਣ ਗਏ, ਬਿਲਕੁਲ ਖਾਲੀ ਹੱਥ ਗਿਆ। ਇਹ ਹਰ ਧੰਨ ਕਾ ਸਾਹ ਹਰ ਆਪ ਹੈ, ਇਹ ਸੱਚੇ ਧੰਨ ਦਾ ਨਿਰੰਕਾਰ ਆਪ ਸ਼ਾਹ ਹੈ, ਮਾਲਕ ਹੈ। ਸੰਤੋ ਜਿਸ ਨੂੰ ਦੇ ਸੋ ਹਰ ਧੰਨ ਰੱਦ ਚਲਾਈ, ਜਿਸ ਨੂੰ ਉਹ ਮਾਲਕ ਤੁੱਟ ਕੇ ਦੇ ਦਿੰਦਾ ਹੈ, ਉਹ ਇਸ ਹਰ ਧੰਨ ਨੂੰ ਆਪਣੇ ਮਨ ਵਿੱਚ ਲੱਦ ਕੇ ਅਤੇ ਇਸ ਸੰਸਾਰ ਤੋਂ ਵੀ ਜਿੱਥੇ ਵੀ ਜਾਂਦਾ ਨਾਲ ਜਾਂਦਾ ਹੈ। ਇਸ ਹਰ ਧੰਨੇ ਕਾ ਤੋਟਾ ਕਦੇ ਨਾ ਆਵੇ, ਨਿਰੰਕਾਰ ਦੇ ਨਾਮ ਦੇ ਧੰਨ ਦਾ ਕਦੀ ਤੋਟਾ ਨੂੰ ਖਰਚਿਆਂ ਘੱਟਦਾ ਥੋੜ੍ਹਾ, ਵੱਧ ਉਜਾਈ ਵਾਲੀ ਬਾਤ ਹੈ। ਜਿਉਂ ਜਿਉਂ ਖਰਚਦੇ ਨੇ ਇਹ ਧੰਨੇ ਕਾ ਤੋਟਾ ਕਦੇ ਨਾ ਆਵੇ। ਜੇ ਨਾਨਕ ਕਉ ਗੁਰ ਸੋਝੀ ਪਾਈ, ਇਹ ਸੋਝੀ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਨੇ ਆਪ ਪਾਈ ਹੈ। ਗੁਰੂ ਕਿਰਪਾ ਕਰੇ ਅਸੀਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ, ਸੰਸਾਰੀ ਪਦਾਰਥਾਂ ਦੇ ਨਾਲ ਨਾਲ ਨਿਰੰਕਾਰ ਦੇ ਨਾਮ ਧੰਨ ਵਾਲੇ ਪਾਸੇ, ਇਸ ਨੂੰ ਜੋੜਨ ਵਾਲੇ ਪਾਸੇ, ਇਸ ਨੂੰ ਧਿਆਉਣ ਵਾਲੇ ਪਾਸੇ, ਇਹਨੂੰ ਇਕੱਠਿਆਂ ਕਰਨ ਵਾਲੇ ਪਾਸੇ ਤੁਰ ਸਕੀਏ। ਇਹ ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਹੋਈਆਂ ਫੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਉਣੇ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਤ ਸੁਆਮੀ ਸੋ ਕਿਉਂ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਦਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋ, ਵਾਜੇ ਪੰਜ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸੋਧ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੋ ਤਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਤ ਜਨ ਕਉ, ਸ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸਕੋ ਵਾਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੋਗ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸ।

ਜਗਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਿ ਸੰਗਤ ਜੀ, ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸ ਗੋਰੀ ਪਾਛੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆ ਵੇਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਹੀ ਜਲਾਈ ਤੇ ਵਾਹੀ ਦੇਹ ਕੇ ਡਿਟ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦੱਸਿਆ ਅੰਤਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰਿਆਂ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇਖੇ ਸਾਂ ਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਵਾਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਚਿੱਤ ਆਵਣ ਕਾ ਸਤਿਕਾਰ ਸਰਬ ਸੁੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਅਸ਼ਨਾ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਾ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗੋਬਿੰਦ ਵਾਹ ਪੰਥ ਸਰਦਾਰ ਸਾਹਿਬ ਦਾ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਤਾ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਸਰਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਾਸ ਜੀ ਹੋ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ। ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾਮਨਾ ਅਰਦਾਸ ਉਤਾਰ ਜੀ ਆਪਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਦੇ ਕੇ ਨਿਹਾਲਤ ਉਤਾਰ ਜੀ ਹੋ ਬੇਹਦ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਗੁਰੂ ਨਾਨਕ ਕਥਾ ਵਿਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ। ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪੁਰਾਣ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਲੀ ਬਲ ਬੁੱਧੀ ਬਖਸ਼ਿਸ਼ ਕਰੋ। ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾ ਤਾਂ ਵਿੱਚੋਂ ਪਿੱਤਰ ਕੜਾਮ ਸ਼ਾਹੀ ਦੇਗਾਂ ਤਿਆਰ ਕਰ ਹਾਲ ਮੇਰੇ ਤਾਰ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਸਰਦਾਰ ਕਿਰਪਾ ਕਰੋ ਆਪਦੀ ਬਖਸ਼ੀਆਂ ਦਾਤਾਂ ਜੋ ਲੱਗਣੇ ਛੋਟ ਸੇਵਾ ਜੀ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹ ਕਰ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਇਬਾਦਤ ਕਰੋ ਕਿਰਪਾ ਕਰੋ ਜੀ ਨਿਵਾਜ ਜੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀ ਸਿੰਘਾਂ ਦਾ ਚੜ੍ਹ ਕਰ ਬਖਸ਼ੋ ਮੇਰਾ ਸਿਹਤ ਰੱਖੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤੇਰੇ ਕੋਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਿਵਾਹੀ ਕਿਰਪਾ ਕਰੋ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਕੀਰਤਨ ਸਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਤਾਂ ਰਾਮ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮੈਂ ਆਨਲਾਈਨ ਗੁਰੂ ਕਰ ਦਿੰਦੇ ਗੁਰੂ ਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਪੇਟਾ ਕੇ ਚਰਨਾਂ ਪ੍ਰਵਾਨ ਕਰੋ ਬਸ਼ਕਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਘਰ 'ਚ ਵੱਧ ਬਖਸ਼ੇ ਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਕਮਾਈਆਂ ਸਫਲ ਕਰੋ ਜੀ ਗੁਰੂ ਗੀ ਵਿਵਾਹ ਕਿਰਪਾ ਦਿੱਤਾ ਜੀ ਇਸ ਵੇਲੇ ਸੰਗਤਾਂ ਵੱਲ ਗੁਰੂ ਸਿੱਖ ਜਗਤ ਦਿੱਤਾ ਜੀ ਸਾਹਿਬ ਵਿਰਾਜਨ ਦੇ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਦਿਵਸ ਨੂੰ ਮਨਾਉਂਦੇ ਆਇਆ ਉਹਨਾਂ ਦੀ ਮਹਾਨ ਦਿੱਤੀਆਂ ਦਾਤ ਕੁਰਬਾਨੀਆਂ ਨੂੰ ਯਾਦ ਕਰਦੇ ਦਾ ਸੰਗਤਾਂ ਸਾਰੇ ਹਫ਼ਤੇ ਉਹਨਾਂ ਨੂੰ ਯਾਦ ਕਰ ਰਹੀਆਂ ਨਮਸਤਕ ਹੋ ਰਹੀਆਂ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਿਹਰ ਕਰਕੇ ਆਪਣੀ ਸਿੱਖ ਕੌਮ ਖਾਸ ਸਪਨ ਦੇ ਸਿਰ ਤੇ ਮਿਹਰ ਪਰ ਹੱਥ ਰੱਖਣਾ ਕਿ ਆਪਣੇ ਦਾਸ ਰਾਹ ਮਾਰਗ ਨੂੰ ਸਦਾ ਅਪਣਾਉਣ ਵਾਸਤੇ ਬੜ ਬੁਰੀ ਬਖਸ਼ ਕਰਨੀ ਭਾਵੇਂ ਦਾਸ ਬਖਸ਼ ਕਰੋ ਕਿਰਪਾ ਕਰੋ ਸਦਾ ਬਖਸ਼ੋ ਕੀ ਨਿਵਾਜ ਜੀ ਮਿਹਰ ਕਰਿਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਕੋ ਨਾਮੇ ਬਖਸ਼ੇ ਉਪਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਤੁਹਾਨੂੰ ਅੱਜ ਬਣਾਓ ਸ਼ੋਧ ਅਤੇ ਪੁੱਤਰ ਸੇਵਾ ਦੀ ਕਿਰਪਾ ਦਤਾਰ ਸਹੀ ਪਿਆਰੇ ਮੇਰੇ ਜਿਹਨੇ ਬਣਾ ਦਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਪੁੱਛ ਹੈ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ।

0: ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰ ਜਗਸਾਹਿਬ ਸਿੰਘ ਜੀ ਬਾਰੇ ਬਖਸ਼ਿਸ਼ ਜਗਸਾਹਿਬ ਸਿੰਘ ਦੇ ਵਿੱਚ ਸ਼ਰਧਾ ਭਾਵਨਾ ਸਹਿਤ ਮਾਨਿਕ ਆਨੰਦ ਮਾਣਦੇ ਹਾਂ। ਪੁੱਤਰ ਗੁਰਬਾਣੀ ਆਸਾ ਕੇ ਬਾਰੇ ਸੰਪੂਰਨ ਕੀਤੇ ਸਾਨੂੰ ਕੀਤੇ ਨੇ ਪ੍ਰੰਤ ਚੁਕੁੰਡਾ ਮੇਰੀ ਕਥਾ ਵਿਚਾਰ ਦੁਆਵੀਆਂ ਤੋਂ ਸਾਨੂੰ ਕੀਤੀ ਹੈ। ਅਰਦਾਸ ਵਿੱਚ ਹਾਲ ਜੀ ਪ੍ਰੰਤ ਮਾਰੇ ਬਖਸ਼ੇ ਪੁੱਤਰ ਗੁਰਾਮੇ ਸਾਨੂੰ ਕੀਤੇ ਹਨ। ਸਤਸੰਗ ਦਾ ਵਿਸ਼ਵਾਸ ਮੈਂ ਗੁੱਸਾ ਮੈਂ ਆਪ ਗੁਰਮੁਖਾਤਿਆਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਆਪ ਪਤਾ ਹੈ ਕਿ ਹਰ ਰੋਜ਼ ਲੀਲੀਵਾਰ ਸਹਿਜ ਪਾਠ ਹੋ ਰਹੇ ਨੇ। ਆਪ ਭਾਈ ਸਾਹਿਬ ਸ਼ੁਰੂ ਕਰਨਗੇ ਠੀਕ 10 ਵਜੇ ਤੱਕ। ਆਪ ਸਿੰਘ ਦਾ ਜ਼ਰੂਰ ਹਾਲ ਜੀ ਪੜ੍ਹ ਕੇ ਸਾਨੂੰ ਕਰੋ। ਸਤਸੰਗ ਜੀ ਸਾਰੀਆਂ ਸਿੰਘਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਘਰਾਂ 'ਚ ਬੈਠ ਕੇ ਤੁਸੀਂ ਰਾਜਵਾਰ ਸਹਿਜ ਪਾਠ ਕਰ ਰਹੇ ਹੋ। ਜਿਹਨਾਂ ਦੇ ਸੰਪੂਰਨ ਹੋ ਗਏ ਨੇ ਜਾਂ ਹੋਣ ਵਾਲੇ ਨੇ ਉਹ ਜ਼ਰੂਰ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਮੰਗਲ ਸਾਹਿਬ ਨਾਲ ਸੰਪਰਕ ਕਰਕੇ ਆਪਣਾ ਨਾਮ ਔਰ ਨੰਬਰ ਦੇ ਦਿਓ ਤਾਂ ਕਿ ਕਿਸੇ ਕੋਲ ਭੋਗ ਪੈਣੇ ਨੇ ਅਤੇ ਉਸ ਦਿਨ ਤੁਹਾਡਾ ਨਾਮ ਅਤੇ ਅਰਦਾਸ ਹੋ ਸਕੇ। ਸਤਸੰਗ ਬੇਨਤੀ ਕਿ ਜ਼ਰੂਰ ਭਾਈ ਸਾਹਿਬ ਨਾਲ ਸੰਪਰਕ ਕਰਨੀ ਆਪਣੀ ਕਿਰਪਾਲਤਾ ਕਰਨੀ ਹੈ। ਸੋ ਸਤਸੰਗ ਜੀ 21 ਨੂੰ ਹੈ ਮਿੰਨੀ ਕਾਨਫਰੰਸ ਗੁਰੂ ਘਰ ਸਾਹਿਬ ਨੂੰ ਜੇ ਮੇਨ ਹਾਲ ਵਿੱਚ ਸ਼ੁਰੂ ਹੋਣੀ ਹੈ 11:30 'ਤੇ। ਸਤਸੰਗ ਜੀ 19-28 ਨੂੰ ਹੈ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਪਾਸ ਪਹੁੰਚ ਰਹੇ ਨੇ। ਉਹ ਕੀਰਤਨ ਕਰਨਗੇ 28 ਨੂੰ 11:20 ਤੋਂ ਲੈ ਕੇ 12:30 ਤੱਕ। ਸਤਸੰਗ ਤੋਂ ਹਾਜ਼ਰੀ ਭਰੋ। ਸਤਸੰਗ ਜੀ ਗੁਰਜਨ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਨੂੰ ਮਨਾਇਆ ਜਾ ਰਿਹਾ ਗੁਰਜਨ ਦੇਵ ਜੀ ਦਾ ਵਿਆਹ ਪੁਰਬ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਕਿਰਪਾ ਕਰਕੇ 26, 27, 28 ਨੂੰ ਹਾਜ਼ਰੀ ਭਰੋ। ਵਿਖੰਡ ਪਾਠ 26 ਨੂੰ ਜਮ੍ਹਾਂ ਕਰਨੇ ਨੇ, 18, 28 ਨੂੰ ਭੋਗ ਪੈਣੇ ਨੇ। ਸੋ ਜ਼ਰੂਰ ਆਪ ਹਾਜ਼ਰੀ ਭਰ ਕੇ ਆਪ ਉਸ ਸਮੇਂ ਜੋ ਵੀ ਤੁਸੀਂ ਉਹਨਾਂ ਨਾਲ ਸਹਾਇਤਾ ਕਰ ਸਕਦੇ ਹੋ ਕਰਨ ਦੀ ਕਿਰਪਾਲਤਾ ਕਰਨੀ ਹੈ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 3 June ਨੂੰ ਹੈ ਪ੍ਰਕਾਸ਼ ਸ਼੍ਰੀ ਗੁਰੂ ਹਰਿਮੰਦ ਸੱਚੇ ਪਾਤਸ਼ਾਹ ਜੀ ਦਾ, ਆਪ ਨੇ ਹਾਜ਼ਰੀ ਭਰ ਕੇ ਗੁਰੂ ਦੇ ਬਖਸ਼ਿਆਂ ਦਾ ਧੰਨਵਾਦ ਕਰਨਾ। ਸਾਧ ਸੰਗਤ 4 July ਨੂੰ ਹੈ ਇੰਡੀਪੈਂਡੈਂਟ ਡੇ ਆਜ਼ਾਦੀ ਦਿਨ। ਸੋ ਉਸ ਦਿਨ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਦੂਰ ਆਉਣਾ ਅਤੇ ਸ਼ਾਮਾਂ ਦੇ ਸਪੈਸ਼ਲ ਕੀਰਤਨ ਦਰਬਾਰ ਹੋਣੇ ਨੇ 4 July ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣੇ ਨੇ ਬਾਅਦ ਦੁਪਹਿਰ ਦੇ। ਉਹਦੇ ਨਾਲ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਕੇ ਜ਼ਰੂਰ ਕੁਝ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ 13 July ਤੋਂ ਲੈ ਕੇ 17 ਤੱਕ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੈ 6 ਤੋਂ ਲੈ ਕੇ 15 ਸਾਲ ਤੱਕ, 13 July ਤੋਂ 17 ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਕਿ ਜ਼ਰੂਰ ਆਪ ਆਪਣੇ ਬੱਚਿਆਂ ਨੂੰ ਗੁਰਮਤਿ ਕੈਂਪ 'ਚ ਭੇਜ ਕੇ ਇਸ ਤੋਂ ਲਾਭ ਉਠਾਉਣ ਦਾ ਯਤਨ ਕਰੋ। ਆਓ ਭਾਈ ਸਾਹਿਬ ਜੀ ਹੁਣ ਅਸੀਂ ਸਾਰੇ ਤੜੀਵਾਰ ਸਹਿਜ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਨਾਲ ਜੁੜਦੇ ਹੋ। ਸੋ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੱਜ ਪਾਵਨ ਅੰਗ 454 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਸਾਰੀ ਸੰਗਤ ਨੇ ਹਾਜ਼ਰੀ ਭਰਨੀ ਹੈ ਜੀ 454 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਛੰਤ

ਮੁਖ ਉਦਮ ਕਰਹੋ ਵਡਭਾਗੀ ਹੋ ਸਿਮਰਹੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ।

ਸੁਭ ਦਿਵਸ ਆਏ ਸਹਿਜ ਪਾਈ ਸਗਲ ਨਿਤ ਪ੍ਰਭ ਪਾਗੀ ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੁਹਲਤ ਪੁੰਨੜੀਆ ਕਿਤਕੂ

लब लोभ अहंकार माता गर्भ भया सुमायण नानक मृग अज्ञान विनसे।

ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੁਆ ਆਪ

जल थल महियल रविया स्वामी ऊच अगम अपारा बिनवंत नानक टेक जन की।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਵਾਹਿਗੁਰੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾ ਨਾ ਚਿਤਾਰਦੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸ਼ਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਅਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ।

is it on?

0: Vaheguru. Wait, mama, this is loud?
1: Vaheguru.

0: बेचारा, अनाथ बेचारा, प्रभु जी।
1: वाहेगुरु।

0: वाहेगुरु
1: ठीक चल रहा
2: वाहेगुरु
0: वाहेगुरु।

0: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ ਪ੍ਰਭ ਜੀ ਮੋਹਿ ਕਵਣ ਅਨਾਥ ਵਿਚਾਰਾ ਰਾਗ ਸਾਰੰਗ ਵਿੱਚ ਗਾਇਨ ਕਰਨ ਜਾ ਰਹੇ ਹਾਂ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1220 ਉੱਪਰ ਸੁਸ਼ੋਭਿਤ ਹੈ। ਸਾਰੰਗ ਰਾਗ ਦੁਪਹਿਰ ਵੇਲੇ ਗਾਇਆ ਜਾਣ ਵਾਲਾ ਇੱਕ ਬਹੁਤ ਹੀ ਮਨਮੋਹਕ ਰਾਗ ਹੈ ਅਤੇ ਇਹ ਮਨ ਵਿੱਚ ਸ਼ਾਂਤੀ ਤੇ ਪ੍ਰਭੂ ਮਿਲਾਪ ਦੀ ਤੜਪ ਪੈਦਾ ਕਰਦਾ ਹੈ।
2: ਨਾਥ ਪਿਤਾ

0: ਇਸ ਸ਼ਬਦ ਦਾ ਭਾਵ ਹੈ ਰੱਬ ਦੇ ਮਿਹਰ ਤੋਂ ਬਿਨਾਂ ਮਨੁੱਖ ਇੱਕ ਵਿਚਾਰਾ ਅਤੇ ਨਿਮਾਣਾ ਅਨਾਥ ਹੈ। ਇਹ ਕੇਵਲ ਪਰਮਾਤਮਾ ਦੀ ਹੀ ਮਹਾਨਤਾ ਅਤੇ ਵਡਿਆਈ ਹੈ ਕਿ ਉਸਨੇ ਸਾਨੂੰ ਇੱਕ ਮਨੁੱਖੀ ਜੀਵਨ ਦਿੱਤਾ। ਉਸਨੇ ਸਾਨੂੰ ਜੀਣ ਲਈ ਸਾਰੇ ਪਦਾਰਥ ਬਖਸ਼ੇ ਹਨ। ਉਹ ਵਾਹਿਗੁਰੂ ਹੀ ਸਭ ਦੇ ਅਸਲੀ ਪਾਲਣਹਾਰ ਹਨ ਅਤੇ ਉਹ ਹੀ ਜੀਵ ਦੀ ਰੱਖਿਆ ਕਰਦੇ ਹਨ। ਪ੍ਰਭੂ ਦੇ ਗੁਣ ਇੰਨੇ ਬੇਅੰਤ ਅਤੇ ਮਹਾਨ ਹਨ ਕਿ ਅਸੀਂ ਬੱਚੇ ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦੇ।
1: The main message of this shabad is that we are completely helpless and like lost orphans. It is only because of God's amazing power and kindness that He created us into human beings. He provides us with everything we need to live in this world. His virtues and qualities are so endless and magnificent that we cannot fully describe them in words.
2: ਤਬਲੇ ਦੀ ਸੰਗਤ ਅਸੀਂ ਸ਼ਾਨ ਮਦ ਲੈ ਤੀਨ ਤਾਲ ਵਿੱਚ ਮੰਗਲਾਚਾਰਨ ਵਿਲੰਬਿਤ ਏਕ ਤਾਲ ਵਿੱਚ ਅਤੇ ਸ਼ਬਦ ਦਾ ਗਾਇਨ ਦ੍ਰਿਤ ਏਕ ਤਾਲ ਵਿੱਚ ਕਰਾਂਗੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਸ਼ਬਦ ਸਰਵਨ ਕਰੋ ਤੇ ਅਸੀਂ

0: जाते हैं।
1: ਪਿਲਰ ਜਾ ਰਿਹਾ ਪਿਲਰ ਇੱਕ ਅੰਕ ਜਾ ਰਿਹਾ।

ಸಾಧ್ಯವಾಗಿ ನಾಟ್ ಟ್ವೆಂಟಿ ಟೈಮ್ಸ್ ಎರಡು ಪಾಯಿಂಟ್

0: Mansa.
1: Why,

0: Mm-hmm. Is that cook on the counter? Look on top.
1: Huh?
0: Right there.

Guate.

0: 长生记。忘了。
1: Thank you.

ਉੱਚਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਤਰੀਕਾ ਹੈ ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਕਿ ਕੋਈ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ ਉਸ ਤੋਂ ਹੋਰ ਅੱਗੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਭਗਤੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ਨਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਸੁਖੀ ਫਿਰ ਵੀ ਨਹੀਂ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਸ਼ ਹਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸਤੇ ਨਾਲ ਕੀਰਤਨ ਸਾਹਿਬ ਉਠਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਜੀ, ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, ਪੱਤੀ ਰਾਗ ਨੇ, ਉਹਨਾਂ ਵਿੱਚੋਂ ਤਿੰਨ ਰਾਗ ਉਹਨਾਂ ਨੇ ਅੱਜ ਸਾਹਿਬ ਉਠਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿੰਦ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ, ਤੁਖਾਰੀ ਰਾਗ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸੁਭਾਅ। ਤੋ ਆਓ ਉਹਨਾਂ ਪਾਸੋਂ ਆਪਾਂ ਰਾਗ ਦੇ ਬਾਅਦ ਤਿੰਨ ਸ਼ਬਦ ਲਾਹੇਵਾਲੇ ਤਿੰਨਾਂ ਰਾਗਾਂ ਸਰਗੁਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅਵਤਾਰ ਸਿੰਘ ਜੀ, ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

yeniden şükranla.

ਸਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਕਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੋ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀ ਆ, ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ। ਵਾਹੋ ਵਾਹੋ ਕਰਤੀ ਰਸਨਾ, ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ, ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ

ਵਾਹਿਗੁਰੂ।

ਜੁੜਿਆ ਰਹੇ ਜਿਸ ਮਹਾਂਪੁਰ ਦੀ ਕਿਰਪਾ ਸਤਾ ਸਦਾ ਰਹੇ ਨਿਰਮਲ ਸੀ ਕਾਇਆ ਕਾਲ ਨਾ ਕਵਾਂ ਵਿਆਪੇ ਉਸ ਮਹਾਂਪੁਰ ਦੇ ਚੰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਜੀਵਨ ਸੁੱਖ ਦੇ ਨਾਲ ਬੀਤ ਹੋਏ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈ ਆ ਫਲਾਂ ਚਿਪਾ ਦੇਖੀ ਮੈਂ ਆਓ ਅਗਲੇ ਪ੍ਰੋਗਰਾਮ ਸਰਵਣ ਪ੍ਰੀ ਸਤਾਰਿਓ ਗਿਆਨੀ ਵਰਿੰਦਰਪਾਲ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਜਿਹੜੇ ਹਨ ਚੱਲ ਰਹੀ ਗੁਰਬਾਣੀ ਦੇ ਵਿਚਾਰ ਉਹ ਸਰਵਣ ਪ੍ਰੀ ਗੁਰ ਇਤਿਹਾਸਿਕ ਇਤਿਹਾਸ ਸਰਵਣ ਪ੍ਰੀ ਦਾ ਸਰਵ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ

ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ

קודם,